ਸਨਮਾਨਯੋਗ ਸਤਸੰਗੀ ਜਨੋ, ਪਿਛਲੇ ਦਿਨਾਂ ਤੋਂ ਹੀ ਸਿੱਖ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ, ਪ੍ਰਕਾਸ਼ ਪੁਰਬ ਜਾਂ ਅਵਤਾਰ ਪੁਰਬ ਵੀ ਪਾਠਦੇ ਹਾਂ। ਸਤਿਗੁਰਾਂ ਦਾ ਉਹ ਦਿਨ ਜਿਸ ਦਿਨ ਸਾਹਿਬ ਇਸ ਸੰਸਾਰ ਵਿੱਚ ਪ੍ਰਗਟ ਹੋਏ, ਪ੍ਰਗਟ ਦਿਹਾੜਾ ਉਹ ਮਨਾਇਆ ਜਾ ਰਿਹਾ ਹੈ। ਸਤਿਗੁਰ ਬਖਸ਼ਿਸ਼ ਕਰੇ, ਸਤਿਗੁਰਾਂ ਦੇ ਬਖਸ਼ੇ ਹੋਏ ਉਪਦੇਸ਼ ਸਾਡੇ ਹਿਰਦੇ ਵਸਣ ਜੀ, ਅਸੀਂ ਗੁਰੂ ਦੀ ਗੱਲ ਨੂੰ ਸਮਝ ਕੇ ਸੁਚੱਜਾ ਜੀਵਨ ਜਾਤ ਸਿੱਖੀਏ ਜੀ। ਚਲੋ, ਆਪ ਸੰਗਤਾਂ ਦਾ ਧੰਨਵਾਦ ਹੈ। ਮੈਨੂੰ ਲੱਗਦਾ ਸੀ ਕਿ ਅੱਜ ਸੰਗਤ ਨਹੀਂ ਆਏਗੀ, ਕਿਉਂਕਿ ਅੱਜ ਵੀ ਅਮੈਰੀਕਾ ਦੀ ਧਰਤੀ 'ਤੇ ਉਹਨਾਂ ਦਾ ਆਪਣਾ ਖਾਸ ਦਿਨ ਹੈ, ਛੁੱਟੀ ਦਾ ਦਿਨ ਹੈ। ਪਰ ਆਪ ਜੀ ਜਿਤਨੇ ਵੀ ਆਏ ਹੋ ਜੀ, ਆਇਆਂ ਨੂੰ ਆਪ ਜੀ ਦਾ ਧੰਨਵਾਦ ਹੈ। ਕੱਲ੍ਹ ਫਿਰ ਇਸ ਸਮੇਂ ਮਿਲ ਬੈਠਾਂਗੇ, ਜੋ ਗੁਰੂ ਕਰਾਏਗਾ ਮਿਲ ਜੁਲ ਕੇ ਸਾਹਿਬ ਦੀ ਕੀਰਤੀ ਕਰਾਂਗੇ ਜੀ। ਪਹਿਲਾਂ ਚੁੱਕਾਂ ਚ ਖੀਵਾਂ ਆਨੰਦ ਸਾਹਿਬ ਦਾ ਜਾਪ ਕਰਾਂਗੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਵ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਏ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਾਲ ਕਲਾ ਭਾਰ ਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛੁ ਕਰਣਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕਿਤੇ ਤੇਰੇ ਵਾਵਣ ਹਾਰੇ, ਕਿਤੇ ਤੇਰੇ ਰਾਗ ਭਰੀ ਸਿਉ ਕਹੀਐ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ, ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ, ਇੰਦਰ ਆਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਤ ਪੜਨ ਰਖੀ ਸੂਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆਂ ਮਨ ਮੋਹਨ, ਸੁਰਗ ਮਸ਼ ਪਿਆਲੇ। ਗਾਵਨ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸੇਈ ਤੁਦਨੋ ਗਾਵਨ, ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਤੁਦਨੋ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ ਹੈ। ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤੇ ਸੁਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹ ਪਾਤ ਸਾਹਿਬੋ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ।

ਸੁਖ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਾਧ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਦ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਪਾਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰ ਹੈ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ
जिसनो तू जाना है सोई जन जाने हर गुण सद ही आख वखाने जिन हर सेवया तिन सुख पाया सहजे ही हर नाम समाया तू आपे करता तेरा किया सब होए तुद बिन दूजा अवर ना कोए तू कर कर वेखह जाने सोए जन नानक गुरमुख प्रगट होए आसा महला पहला तित सरवरड़ै पई ले निवासा पानी पावक तिन्ह किया पंकज मोह पग नहीं चाले हम देखा तह डूबी अले मन ए

ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚਉ ਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੁ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੋ ਆਪ ਹੱਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹਿ ਸ਼ਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹੱਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰੇ ਹਉ ਰੱਛਾ ਰਾਖ ਲੇ ਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸੇਵਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਾਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੂ ਭੇਵ ਨਾ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਾਸ਼ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਾਜ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੁਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਕਹਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹਵਨ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ
जो काल को एक बार त्याय है, ताकि काल निकट न है आय है। रक्षा हुए ताहे सब काला, दुष्ट अरिष्ट टरे तत् काला। कृपा दृष्ट तन जाहि निहर हो, ताकि ताप तनक मह हर हो। रिद सिद्ध कर्मो सब होई, दुष्ट शाह श्वाय सकै ना कोई। एक बार जिन तुम्हें संभारा, काल फास ते ताहे उबारा। जिन नार

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ

ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਚ ਦੂਤ ਤੁਧ ਵਾਸੋ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ।

ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੇ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਵਣੀ।

ਨਹੀਂ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸ ਤੂੰ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸੁ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ।

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੇ ਭਾਉ ਜਲ ਬਿਖਮ ਅਸਗਾਹੋ ਗੁਰਸਬ ਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਏ ਨਾ ਜਾਏ ਜੇ ਆਵੈ ਤੋ ਦਿਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤ ਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤ ਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ ਜਗ ਮਹਿ ਉਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾ।

ਜਾਣੇ ਨਾਨਕ ਦਾਸ ਸਦਾ ਕੁਰਬਾਨੀ। ਪੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ। ਕਾਰਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੇ ਅਣ ਡਿਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਹਿ ਬੋਲੋ ਜੀ। ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਰ ਚੌਂਕੀਆਂ ਝੰਡੇ ਪੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ। ਹਿਨ ਮਾਣਿਓ ਕਿ ਮਾਣ ਨਿਤਾਣਿਓ ਕਿਤਾ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਦੋਏ ਕਰ ਜੋੜ ਕਰੂ ਅਰਦਾਸ ਤੁਤ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ। ਸ਼ਾਮਾਂ ਦੇ ਦੀਵਾਨਾਂ ਦੀ ਅਰੰਭਤਾ ਹੋਈ ਮਹਾਰਾਜ ਜੀ ਸੰਗਤੀ ਰੂਪ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ। ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਦਾ ਰਹਿਰਾ ਸਾਹਿਬ ਦੇ ਪਾਠ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ ਸਭਨਾਂ ਦੀਆਂ ਤਿਲ ਫੁਰ ਪਿਟਾਵਾ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰਨਾ ਦਾਲ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਬੇਅੰਤ ਸੰਗਤਾਂ ਦੂਰ ਦੁਰਾਡੇ ਬਿੱਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ। ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਮਹਾਰਾਜ ਜੀ ਔਨਲਾਈਨ ਭੇਟਾ ਕੀਤੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀਓ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰੇ ਚੌਥੇ ਪਾਤਸ਼ਾਹ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਪ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਦਰ ਘਰ ਦੇ ਸੇਵਕ ਬੀਬੀ ਦਰਸ਼ਨ ਕੌਰ ਗਿੱਲ ਅਤੇ ਸਮੂਹ ਗਿੱਲ ਪਰਿਵਾਰ ਵੱਲੋਂ ਮਹਾਰਾਜ ਜੀਓ ਅੱਜ ਦੇ ਲੰਗਰਾਂ ਦੀ ਸੇਵਾ ਅੱਜ ਦੇ ਕੜਾਹ ਪ੍ਰਸ਼ਾਦ ਦੀ ਸੇਵਾ ਅਤੇ ਕੀਰਤਨ ਦੀਆਂ ਸੇਵਾਵਾਂ ਹੋ ਰਹੀਆਂ ਹਨ।
ਕਿਰਪਾ ਕਰਨੀ ਮਹਾਰਾਜ ਜੀ, ਸੇਵਕ ਪਰਿਵਾਰਾਂ ਦੀ ਸੇਵਾ ਥਾਂ ਪਾਉਣੀ, ਜਿਸ ਭਾਵਨਾ ਨੂੰ ਮੁੱਖ ਰੱਖ ਕੇ ਪਰਿਵਾਰ ਸੇਵਾ ਕਰ ਰਹੇ ਨੇ, ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਘਰ ਵਿੱਚ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬੱਚਿਆਂ ਨੂੰ ਪਰਿਵਾਰ ਨੂੰ ਦੇਹ ਰੁੱਖ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ, ਨਾਮ ਬਾਣੀ ਦੀਆਂ ਦਾਤਾਂ ਨਾਲ ਨਿਵਾਜਣਾ ਜੀਓ, ਹੋਰ ਵੀ ਮਹਾਰਾਜ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਘੱਟ ਮਰੇ ਕਭੂ ਨਾ ਛਾਡੇ ਖੇਤ ਦੇ ਮਾਂ ਵਕ ਅਨੁਸਾਰ ਮਹਾਰਾਜ ਜੀ, ਅੱਜ ਦੇ ਦਿਨ ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਹਾਰਾਜ ਜੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਉਹਨਾਂ ਮਰਜੀਵੜਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿੱਖ ਗੁਰਦੁਆਰਾ ਸਿੰਨ ਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ। ਕਿਰਪਾ ਕਰਨੀ ਮਹਾਰਾਜ ਜੀ, ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਮਹਾਰਾਜ ਸਿੱਖ ਕੌਮ ਨੂੰ ਚੱਲਣ ਦਾ ਬਲ ਉਦਮ ਬਖਸ਼ਿਸ਼ ਕਰਨਾ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪ ਜੀ ਦੀਆਂ ਬਖਸ਼ਿਆ ਦਾਤਾ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰ ਕਰੋ ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ। ਸ੍ਰੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਸ੍ਰੀ ਵਾਹਿਗੁਰੂ ਸਾਹਿਬ ਜੀ ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰ ਮਨ ਤੇ ਕਬਹੂ ਨਾ ਡਰੋ ਨਾ ਡਰੋ ਹਰੇ ਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤਾਉ ਉਚਰੋ ਜਬ ਆਵ ਕੀ ਔਧ ਨਿਦਾਨ ਬਨੈ ਅਤ ਹੀ ਰਣ ਮੈਂ ਤਬ ਜੂਝ ਮਰੋ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦੇ ਸਮੇਂ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਸੌਦਾ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਨੇ। ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀਓ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿਨ੍ਹਾਂ ਨੇ ਹਰੇ ਤੱਕ ਸੇਵਾ ਵਿੱਚ ਹਿੱਸਾ ਨਹੀਂ ਪਾਇਆ, ਜ਼ਰੂਰ ਦਸਵੰਧ ਦੀ ਕਾਰਪੇਟਾ ਕੱਢ ਕੇ ਗੁਰੂ ਘਰ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਇਹ ਦੂਸਰੀ ਬੇਨਤੀ ਹੈ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰੂਵਡ ਦਾ ਸਕੋਲਰਸ਼ਿਪ ਫੋਰ ਨਰਸਿੰਗ ਐਂਡ ਵੋਕੇਸ਼ਨਲ ਕੋਰਸਿਸ ਆਫ 1 ਈਅਰ। ਲਾਸਟ ਡੇਟ ਟੂ ਸਬਮਿਟ ਐਪਲੀਕੇਸ਼ਨ ਵਿਦ ਸਪੋਰਟਿੰਗ ਡਾਕੂਮੈਂਟਸ ਇਸ October 15, 2026। ਐਪਲੀਕੇਸ਼ਨ ਆਰ ਅਵੇਲੇਬਲ ਔਨ ਗੁਰਦੁਆਰਾ ਵੈਬਸਾਈਟ 'ਤੇ ਜਾ ਕੇ ਤੁਸੀਂ ਇਹਨੂੰ ਸਬਮਿਟ ਕਰ ਸਕਦੇ ਹੋ। ਜ਼ਰੂਰ ਇਹਦਾ ਲਾਭ ਉਠਾਉਣਾ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਅੱਜ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦਾ ਸ਼ਹੀਦੀ ਦਿਹਾੜਾ ਹੈ। ਸਿੱਖ ਕੌਮ ਦੇ ਹੀਰੇ ਨੇ, ਜਿਨ੍ਹਾਂ ਨੇ ਸਿੱਖ ਪੰਥ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੱਤਾ ਸੀ। ਅੱਜ ਉਹਨਾਂ ਮਹਾਨ ਯੋਧਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਦੇ ਦੀਵਾਨ ਸਜਾਏ ਜਾ ਰਹੇ ਨੇ। ਸਤਿਗੁਰ ਕਿਰਪਾ ਕਰਨ ਇਹਨਾਂ ਮਹਾਨ ਗੁਰਸਿੱਖ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਸਿੱਖ ਸੰਗਤਾਂ ਨੂੰ ਚੱਲਣ ਦਾ ਬਲ ਉਦਮ ਬਖਸ਼ਿਸ਼ ਕਰਨ ਜੀ। ਉਹ 10 ਅਕਤੂਬਰ ਨੂੰ ਜਨਮ ਦਿਨ ਭਾਈ ਤਾਰੂ ਸਿੰਘ ਜੀ ਦਾ ਆ ਰਿਹਾ। 12 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਇਸ ਗੁਰੂ ਘਰ ਦੇ ਵਿੱਚ ਲਾਇਬ੍ਰੇਰੀ ਵਿੱਚ ਗੁਰਮਤਿ ਕੈਂਪ ਲੱਗ ਰਿਹਾ, ਜਿਹਦਾ ਸਮਾਂ ਹੋਏਗਾ ਸ਼ਾਮੀ 6 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ। 17 ਅਕਤੂਬਰ ਨੂੰ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਆ ਰਿਹਾ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਦੇ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ, ਜਿਨ੍ਹਾਂ ਨੇ ਹਿੱਸਾ ਲੈਣਾ ਹੋਵੇ ਜਾ ਸਕਦੇ ਨੇ। 23 ਅਕਤੂਬਰ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਆ ਰਿਹਾ। 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਵਿੱਚ ਮਨਾਏ ਜਾਣਗੇ। ਜ਼ਰੂਰ ਆਪ ਸੰਗਤਾਂ ਨੇ ਵੱਧ ਚੜ੍ਹ ਕੇ ਸਹਿਯੋਗ ਬਖਸ਼ਿਸ਼ ਕਰਨਾ ਜੀਓ। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾ ਆਰਤੀ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ। ਉਹਨਾਂ ਤੋਂ ਬਾਅਦ ਚੱਲ ਰਹੀ ਲੜੀਵਾਰ ਜਪਜੀ ਸਾਹਿਬ ਦੀ ਕਥਾ ਕਰਨਗੇ ਸਤਿਕਾਰਯੋਗ ਭਾਈ ਜਸਬੀਰ ਸਿੰਘ ਜੀ ਖੁਸ਼ ਦਿਲ। ਅਖੀਰ ਵਿੱਚ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਹਨਾਂ ਵਾਲੇ। 8:30 ਵਜੇ ਤੱਕ ਦੀਵਾਨ ਸਜਣਗੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿਨ੍ਹਾਂ ਕੋਲ ਸਮਾਂ ਹੈ ਗੁਰੂ ਦੀ ਗੋਦ ਵਿੱਚ ਬੈਠ ਕੇ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਜ਼ਰੂਰ ਸਫਲਾ ਕਰੀ ਜੀ। ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਉਂਗਲ ਸਿੱਖਾਂ ਕੀ ਹਰ ਤੋੜ ਦੇ। ਹਮ ਪਾਪੀ ਭੀ ਮਤ ਪਾਏ ਸੋਰਾ ਸੋ ਪਹਿਚਾਨੀ ਹੈ ਜੋ ਲੜੈ ਦਿਨ ਕੇ ਉਹ ਮਹਾਨ ਯੋਧੇ। ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਵਿੰਦਰ ਸਿੰਘ ਜੀ ਸੁੱਖਾ, ਤਿੰਨਾਂ ਦੀ ਮਹਾਨ ਕੁਰਬਾਨੀ ਨੂੰ ਬਾਰ ਬਾਰ ਨਮਸਕਾਰ ਹੈ, ਜਿਨ੍ਹਾਂ ਨੇ ਸਿੱਖ ਪੰਥ ਦੇ ਲਈ ਐਡੀ ਵੱਡੀ ਕੁਰਬਾਨੀ ਦਿੱਤੀ ਹੈ। ਸੋ ਆਓ ਕੀਰਤਨ ਦੀ ਇੰਨੀ ਸੇਵਾ ਪ੍ਰਵਾਨ ਕਰਨੀ ਹੋਈ ਆ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਅਗਲੇ ਪ੍ਰੋਗਰਾਮ ਸਿੱਖ ਪੰਥ ਦੇ ਵਿਦਵਾਨ ਸਤਿਕਾਰਯੋਗ ਗਿਆਨੀ ਜਸਵੀਰ ਸਿੰਘ ਜੀ, ਉਹਨਾਂ ਪਾਸੋਂ ਚੱਲ ਰਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀਏ ਦਾ ਸੋਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

साहिब जी। ज्ञान खंड में ज्ञान प्रचंड तिथे नाद

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਸੰਧਿਆ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਪੰਥ ਦੇ ਪ੍ਰਸਿੱਧ ਗੁਰੂ ਕੇ ਕੀਰਤਨੀਏ ਹਜ਼ੂਰੀ ਰਾਗੀ ਜਥੇ ਪਾਸੋਂ ਗੁਰਬਾਣੀ ਰਸ ਭਿੰਨਾ ਸ਼ਬਦ ਕੀਰਤਨ ਆਪ ਜੀ ਨੇ ਸਰਵਨ ਕੀਤਾ। ਸ਼ਬਦ ਕੀਰਤਨ ਉਪਰੰਤ ਜੋ ਪਾਵਨ ਪਵਿੱਤਰ ਬਚਨਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ, ਇਹ ਪਾਕ ਬਚਨ ਜਗਤ ਤਾਰਕ ਪਿਤਾ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਚਾਰਨ ਕੀਤੇ ਜਪ ਬਾਣੀ ਵਿੱਚ ਗੁਰੂ ਕੇ ਪਿਆਰਿਓ ਇਹ 35ਵੀਂ ਪੌੜੀ ਦਾ ਪਾਠ ਆਪ ਨੇ ਸਰਵਨ ਕੀਤਾ। ਸ਼ਮਾ ਕਰਨਾ, 36ਵੀਂ ਪੌੜੀ ਹੈ। ਇਸ ਪੌੜੀ ਅੰਦਰ ਗੁਰੂਦੇਵ ਨੇ ਸਰਮ ਖੰਡ ਦੀ ਰੂਪ ਰੇਖਾ ਬਿਆਨ ਕੀਤੀ ਹੈ। ਸਰਮ ਖੰਡ ਜਿਵੇਂ ਧਰਮ ਖੰਡ, ਗਿਆਨ ਖੰਡ ਦੀ ਵਿਆਖਿਆ ਆਪ ਨੇ ਪਹਿਲੇ ਸਰਵਨ ਕੀਤੀ ਹੈ। ਅੱਜ ਸਰਮ ਖੰਡ ਦੀ ਵਿਆਖਿਆ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਇਸ ਪੌੜੀ ਅੰਦਰ ਕਰਦੇ ਹਨ, ਜਿੱਥੇ ਇਸ ਪੌੜੀ ਦੀ ਵਿਚਾਰ ਕਰੀਏ ਉੱਥੇ ਅੱਜ ਧਰਮ ਯੁੱਧ ਦੇ ਦੋ ਸੂਰ ਬੀਰ ਕੌਮ ਦੇ ਯੋਧੇ ਜਿਨ੍ਹਾਂ ਨੇ ਅੱਜ ਦੇ ਦਿਨ ਸ਼ਹਾਦਤ ਤੇ ਜੰਮ ਪੀਤਾ, ਉਹਨਾਂ ਨੂੰ ਵੀ ਚੇਤੇ ਕਰਾਂਗੇ ਕੁਛ ਮਿੰਟਾਂ ਲਈ। ਆਓ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੋ ਇਸ ਪੌੜੀ ਅੰਦਰ ਵਿਚਾਰ ਜ਼ਾਹਰ ਕਰਦੇ ਪਹਿਲਾਂ ਇਹ ਸ਼ੁਰੂਆਤ ਕਰੀਏ। ਗੁਰੂਦੇਵ ਦਾ ਪਹਿਲਾ ਬਚਨ ਹੈ ਪੌੜੀ ਵਿੱਚ, ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਪਿਛਲੀ ਪੌੜੀ ਵਿੱਚ ਸਤਿਗੁਰੂ ਸਮਝਾਉਂਦੇ ਗਿਆਨ ਖੰਡ ਦੇ ਵਿੱਚ ਗਿਆਨ ਦਾ ਪ੍ਰਚੰਡ। ਹੁਣ ਗਿਆਨ ਜਿਹੜਾ ਗੁਰੂ ਨਾਨਕ ਦੇ ਘਰ ਦਾ ਗਿਆਨ, ਗੁਰਬਾਣੀ ਦਾ ਗਿਆਨ, ਬ੍ਰਹਮ ਦਾ ਗਿਆਨ ਤੇ ਦੁਨਿਆਵੀ ਅੱਖਰੀ ਗਿਆਨ ਵਿੱਚ ਜ਼ਮੀਂ ਅਸਮਾਨ ਦਾ ਫਰਕ ਹੈ, ਬਹੁਤ ਅੰਤਰ ਹੈ। ਦੁਨਿਆਵੀ ਜਿਹੜਾ ਅੱਖਰੀ ਗਿਆਨ ਹੈ ਉਹਨੂੰ ਪ੍ਰਾਪਤ ਕਰਨ ਵਾਲੇ ਨੇ ਅਕਸਰ ਗੁਮਾਨ ਕੀਤਾ, ਬੇਸ਼ੱਕ ਸਮਾਜ ਸੰਸਾਰ ਵਿੱਚ ਤੇ ਹਿਸਟਰੀ ਵਿੱਚ ਪੜ੍ਹ ਕੇ ਦੇਖ ਲਓ ਜਾਂ ਵਿਚਰ ਕੇ ਦੇਖ ਲਓ, ਹਮੇਸ਼ਾ ਅੱਖਰੀ ਗਿਆਨ ਨਾਲ ਹੀ ਮਨੁੱਖੀ ਜੀਵਨ ਵਿੱਚ ਗੁਮਾਨ ਪੈਦਾ ਹੋਇਆ, ਅਹੰਕਾਰ ਪੈਦਾ ਹੋਇਆ। ਅਹੰ ਬੁੱਧੀ ਦਾ ਦ੍ਰਿੜਤਾ ਨਾਲ ਇਸਤੇਮਾਲ ਕੀਤਾ ਮਨੁੱਖ ਨੇ ਅੱਖਰੀ ਗਿਆਨ ਹਾਸਲ ਕਰਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਕਮਾਰ ਇੱਕ ਪੌੜੀ ਉਚਾਰਨ ਕੀਤੀ ਗਿਆਨ ਲਈ। ਇੱਕ ਵਿਦਵਾਨ ਨੇ ਸਾਰੇ ਵੇਦ ਪੜ੍ਹੇ, ਫਿਰ ਇੰਨੀ ਮੁਸ਼ਕਤ ਕੀਤੀ ਕਿ ਉਹਨੇ ਸਾਰੇ ਸ਼ਾਸਤਰਾਂ ਦਾ ਅਧਿਐਨ ਕੀਤਾ। ਮੁਕੱਦਸ ਗ੍ਰੰਥ ਪੜ੍ਹਨ ਤੋਂ ਬਾਅਦ ਚਾਹੀਦਾ ਸੀ ਕਿ ਜੀਵਨ ਦੇ ਵਿੱਚ ਵਧੀਆ ਸੀਲ ਸੁਭਾਅ ਹੁੰਦਾ, ਸਹਿਜ ਤੇ ਸ਼ਾਂਤੀ ਹੁੰਦੀ ਉਸ ਗਿਆਨ ਨਾਲ, ਪਰ ਉਹਨੇ ਕਾਂਸ਼ੀ ਦੀ ਧਰਤੀ ਤੇ ਡੌਂਡੀ ਪਿਟਵਾਈ ਕਿ ਜਿਹੜਾ ਚਾਹੇ ਮੇਰੇ ਨਾਲ ਗਿਆਨ ਚਰਚਾ ਕਰ ਸਕਦਾ।
ਭਾਈ ਗੁਰਦਾਸ ਜੀ ਬਚਨ ਕਰਦੇ ਦੀ ਸ਼ਰਤ ਹੁੰਦੀ ਕਿ ਜਿਹੜਾ ਬੰਦਾ ਮੇਰੇ ਨਾਲ ਚਰਚਾ ਕਰੇਗਾ ਮੇਰੀ ਸ਼ਰਤ ਹੈ ਜੇ ਮੈਂ ਸ਼ਿਕਸ਼ਤ ਖਾ ਜਾਵਾਂ ਤੇ ਮੇਰੇ ਸਾਰੇ ਗ੍ਰੰਥ ਉਹ ਲੈ ਲਵੇ। ਲਫ਼ਜ਼ ਵੈਸੇ ਵਿਦਵਾਨਾਂ ਨੇ ਖੋ ਲੈਣਾ ਲਿਖਿਆ ਖੋ ਲੈਣੇ ਤੇ ਜੇ ਵਿਰੋਧੀ ਬੰਦਾ ਮੇਥੋਂ ਹਰਵਿਆ ਤੇ ਮੈਂ ਉਹਦੇ ਸਾਰੇ ਗ੍ਰੰਥ ਖੋਲਾਂਗਾ। ਏਦਾਂ ਦੀਆਂ ਗੋਸ਼ਟਾਂ ਕਰ ਕਰਕੇ ਉਹਨੇ ਕਈ ਉਸਟ ਊਠ ਜਿਹੜੇ ਸੀ ਨਾ ਮੁਕੱਦਸ ਗ੍ਰੰਥਾਂ ਨਾਲ ਵਿਦਵਾਨਾਂ ਨੂੰ ਹਰਾ ਹਰਾ ਕੇ ਨਾ ਲੱਦ ਲਏ ਊਠ। ਉਜੈਨ ਨਗਰੀ ਵਿੱਚ ਡੌਂਡੀਆਂ ਪਿੱਟਦਾ ਹੋਇਆ ਆ ਗਿਆ। ਉਜੈਨ ਨਗਰੀ ਇੱਥੇ ਆ ਕੇ ਜਦੋਂ ਡੌਂਡੀ ਪਿੱਟੀ ਇੱਥੇ ਦਾ ਰਾਜਾ ਸੀ ਭੋਜ। ਕਹਾਵਤ ਬੜੀ ਪ੍ਰਸਿੱਧ ਹੈ ਕਿੱਥੇ ਗੰਗੂ ਤੇਲੀ ਤੇ ਕਿੱਥੇ ਰਾਜਾ ਭੋਜ। ਪਰ ਬਹੁਤਾਤ ਅਸੀਂ ਉਹ ਲੋਕ ਹੈ ਜਿਨ੍ਹਾਂ ਨੇ ਸੁਣੀ ਸੁਣਾਈ ਇਹ ਕਹਾਵਤ ਇਸਤੇਮਾਲ ਕੀਤੀ ਹੈ ਪਰ ਇਹ ਭਾਈ ਗੁਰਦਾਸ ਜੀ ਨੇ ਬਾਣੀ ਵਿੱਚ ਦਰਜ ਕੀਤੀ ਹੈ। ਗੱਲ ਉੱਥੇ ਗਿਆਨ ਦੀ ਹੈ, ਧਿਆਨ ਦੇਣਾ। ਮੈਂ ਥੋੜਾ ਹੋਰ ਸੰਖੇਪ ਕਰ ਦੇਵਾਂ। ਗਿਆਨ ਖੰਡ ਕੀ ਹੈ? ਡੌਂਡੀ ਜਦੋਂ ਪਿਟਾਈ ਤੇ ਰਾਜੇ ਨੂੰ ਪਤਾ ਲੱਗਾ ਕਿ ਮੇਰੇ ਰਾਜ ਵਿੱਚ ਡੌਂਡੀ ਪਿੱਟੀ ਜਾ ਰਹੀ ਹੈ, ਵਿਦਵਾਨ ਤੇ ਮੇਰੇ ਰਾਜ ਵਿੱਚ ਵੀ ਬਹੁਤ ਨੇ। ਪਰ ਜਦੋਂ ਇੱਥੇ ਦੇ ਵਿਦਵਾਨਾਂ ਨੇ ਸੁਣਿਆ ਕਿ ਤੇ ਉਹ ਵਿਦਵਾਨ ਹੈ ਜੋ ਕਿਸੇ ਨੂੰ ਬਖਸ਼ਦਾ ਨਹੀਂ ਹੈ, ਬਹੁਤ ਵਿਦਵਾਨ ਹੈ, ਹਰ ਬੰਦਾ ਉਹਦੇ ਸਾਹਮਣੇ ਵਿਦਵਾਨ ਜਿਹੜਾ ਸ਼ਿਕਸ਼ਤ ਹਾਰ ਖਾ ਜਾਂਦਾ। ਖੈਰ ਰਾਜਾ ਭੋਜ ਨੂੰ ਮਿਲ ਕੇ ਉਹਨੇ ਸਮਾਂ ਨਿਯਤ ਕੀਤਾ ਤੇ ਇਧਰੋਂ ਰਾਜੇ ਨੇ ਵੀ ਆਪਣੀ ਨਗਰੀ ਦੇ ਵਿਦਵਾਨਾਂ ਨਾਲ ਰਾਬਤਾ ਬਣਾਇਆ ਤੇ ਕਹਿਣ ਲੱਗੇ ਗੋਸ਼ਟ ਕਰੋ, ਕੋਈ ਤਿਆਰ ਨਹੀਂ ਹੈ। ਇਹਨਾਂ ਵਿਦਵਾਨਾਂ ਨੇ ਇਕੱਠੇ ਹੋ ਕੇ ਨਾ ਇੱਕ ਬਜ਼ੁਰਗ ਦਾ ਸਾਥ ਲਿਆ ਤੇ ਉਹਨੂੰ ਕਹਿਣ ਲੱਗੇ ਹੁਣ ਕੀ ਕਰੀਏ। ਬਜ਼ੁਰਗ ਨੇ ਇੱਕ ਬੜੀ ਬਾਕਮਾਲ ਗੱਲ ਕਹੀ ਜੋ ਗੁਰਮਤ ਦੀ ਕਸਵੱਟੀ ਤੇ ਖਰੀ ਉਤਰਦੀ ਹੈ। ਬਜ਼ੁਰਗ ਕਹਿਣ ਲੱਗਾ, ਮਿੱਤਰੋ ਪੁੱਤਰੋ ਸਜਣੋ ਇੱਕ ਗੱਲ ਸੁਣੋ, ਜਿਸ ਗਿਆਨ ਦੇ ਪਿੱਛੇ ਗੁਮਾਨ ਹੋਵੇ ਨਾ ਉਸਨੂੰ ਹਰਾਉਣ ਲਈ ਕੋਈ ਗਿਆਨੀ ਨਹੀਂ ਚਾਹੀਦਾ। ਮੈਂ ਫਿਰ ਦੁਹਰਾਉਣ ਲੱਗਾ, ਜਿਸ ਗਿਆਨ ਦੇ ਪਿੱਛੇ ਗੁਮਾਨ ਹੋਵੇ ਉਸ ਨੂੰ ਸ਼ਿਕਸ਼ ਦੇਣ ਲਈ ਹਰਾਉਣ ਦੇ ਲਈ ਕੋਈ ਗਿਆਨੀ ਨਹੀਂ ਕੰਮ ਆ ਸਕਦਾ। ਮਹਾਰਾਜ ਫਿਰ ਗਿਆਨੀ ਨਹੀਂ ਇਹਦੇ ਵਿਰੋਧ ਵਿੱਚ ਖੜੇ ਤੇ ਕੌਣ ਖੜੇ? ਬਜ਼ੁਰਗ ਕਹਿੰਦਾ ਇਹਦੇ ਸਾਹਮਣੇ ਕੋਈ ਮੂਰਖ ਬਿਠਾ ਦਿਓ, ਹਰ ਜਾਏਗਾ। ਇੱਕ ਬਾਣੀ ਦਾ ਗੁਰਵਾਕ ਆਪ ਸੁਣਦੇ ਹੋ ਨਾ, ਮੂਰਖ ਹੈ ਨਾਲ ਨਾ ਦੂਜੀ ਹੈ। ਥੋੜਾ ਧਿਆਨ ਦੇਣਾ, ਕਿਉਂਕਿ ਗੁਰੂ ਦੀਆਂ ਬਾਤਾਂ ਕਰਨ ਲੱਗੇ ਆ, ਗੱਲ ਕੇਵਲ ਕਥਨ ਕਰਦੇ ਆ, ਗੁਰੂ ਦੀ ਹੀ ਕਰਨੀ ਬਣਦੀ ਹੈ। ਗੁਰੂ ਦੀ ਗੱਲ, ਗੁਰਮਤ ਦੀ ਗੱਲ। ਸਮਾਂ ਨਿਯਤ ਹੋ ਗਿਆ ਤੇ ਹੁਣ ਇਹ ਵੀ ਲੱਭਣਾ ਬੜਾ ਔਖਾ ਕਿ ਸਾਡੀ ਨਗਰੀ ਦੇ ਵਿੱਚ ਮੂਰਖ ਕੌਣ ਹੈ। ਦੁਨੀਆਂ ਦੇ ਵਿੱਚ ਐਸਾ ਕੋਈ ਵੀ ਇਨਸਾਨ ਮੂਰਖ ਵੀ ਨਹੀਂ ਕਹਿੰਦਾ ਕਿ ਮੈਂ ਮੂਰਖ ਹਾਂ। ਕਦੀ ਕਿਸੇ ਬੰਦੇ ਨੇ ਕਿਹਾ ਮੈਂ ਮੂਰਖ ਹਾਂ? ਇਹ ਅਲੱਗ ਗੱਲ ਹੈ ਕਿ ਗੁਰੂ ਕੋਲ ਅਸੀਂ ਆ ਕੇ ਸਾਰੇ ਹੀ ਕਹਿੰਦੇ ਹਾਂ ਦਾਤਾ ਮੈਂ ਮੂਰਖ, ਮੈਂ ਮੂਰਖ ਕੀ ਕੇਤਕ, ਕੇਤਕ ਬਾਤ ਹੈ ਕੋਟ ਪਰਾਦੀ, ਤੇਰੇ ਦਰ ਤੇ ਆਉਣ ਵਾਲੇ ਕਰੋੜਾਂ ਹੀ ਤਰ ਗਏ, ਮੈਂ ਬਹੁਤ ਮੂਰਖ, ਬਹੁਤ ਮੂਰਖ। ਗੁਰੂ ਨਾਨਕ ਸਾਹਿਬ ਆਪ ਖੁਦ ਆਪਣੇ ਆਪ ਨੂੰ ਬਾਣੀ ਵਿੱਚ ਐਸਾ ਕਹਿੰਦੇ, ਮਨ ਕਮੀਨ ਕੰਮ ਤਰੀਨ ਤੂੰ ਦਰਿਆਓ ਖੋਦਾਇਆ। ਇਹਦੇ ਮੈਂ ਅਰਥ ਨਾ ਕਰਾਂ ਕਿਉਂਕਿ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਮਨ, ਇਹ ਮਨ ਲਫ਼ਜ਼ ਜਿਹੜਾ ਨਾ ਇਹਦਾ ਅਰਥ ਮਾਇੰਡ ਨਹੀਂ ਹੈ,
ਦਿਮਾਗ ਨਹੀਂ ਹੈ। ਇਹ ਫਾਰਸੀ ਦਾ ਲਫ਼ਜ਼ ਸਿੱਧ ਕਰਦਾ ਕਿ ਇਹਦਾ ਅਰਥ ਹੈ ਮੈਂ। ਮਨ ਦਾ ਮਤਲਬ ਹੈ ਮੈਂ। ਕਮੀਨ ਸਾਹਿਬ ਕਹਿੰਦੇ ਨੇ, ਚਲੋ ਮੈਂ ਉਲਥਾ ਕਰ ਹੀ ਦੇਵਾਂ, ਕਮੀਨ ਦਾ ਮਤਲਬ ਹੈ ਮੈਂ ਕਮੀਨਾ, ਬਹੁਤ ਕਮੀਨਾ। ਅਗਲਾ ਬਚਨ ਇਦੋਂ ਵੀ ਵੱਡਾ, ਕੰਮ ਤਰੀਨ, ਬਹੁਤ ਵੱਡਾ ਕਮੀਨਿਆਂ ਤੋਂ ਵੀ ਵੱਡਾ ਕਮੀਨਾ। ਸਾਹਲ ਪਰ ਮੇਰੇ ਤੁਲ ਤੋਂ ਦਰਿਆ ਦੇ ਲੈ, ਤੂੰ ਦਰਿਆਓ ਖੁਦ ਆਇਆ। ਇਹ ਵੀ ਭੇਜਦੇ ਕੋਈ ਗੁਰਸਿੱਖ ਦੇ ਰਸਣਾ ਤੋਂ ਖੁਦਾ ਅੱਲਾ ਲਫ਼ਜ਼ ਕੋਈ ਸੁਣ ਲੇ ਤੇ ਅਸੀਂ ਖੁਨਸ ਜਾਂਦੇ ਹਾਂ, ਤੇ ਮੁਸਲਮਾਨਾਂ ਦਾ ਨਹੀਂ। ਇਹ ਸਭ ਰੱਬ ਦੇ ਕਿਰਤਮ ਨਾਮ ਨੇ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਕੋਈ ਬੋਲੇ ਰਾਮ ਰਾਮ ਕੋਈ। ਇਹ ਖੁਨਸਣਾ ਨਹੀਂ ਚਾਹੀਦਾ, ਇਹ ਸਭ ਰੱਬ ਦੇ ਕਿਰਤਮ ਨਾਮ ਨੇ, ਮੁਸਲਮਾਨਾਂ ਦੇ ਪਿਓ ਦਾ ਅੱਲਾ ਨਹੀਂ ਹੈ। ਜਿਵੇਂ ਭਗਤ ਜੀ ਕਹਿੰਦੇ ਨੇ, ਆਪਣ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ। ਰੱਬ ਤੇ ਭਾਵਨਾ ਕਰਕੇ ਹੁੰਦਾ, ਜਿਹਦਾ ਵੀ ਹੈਗਾ ਚੰਗੀ ਭਾਵਨਾ ਉਹਦੇ ਲਈ ਹੋਵੇ ਉਹਦਾ ਹੀ ਰੱਬ ਹੈ। ਰੱਬ ਕਿਸੇ ਦੇ ਪਿਓ ਦੀ ਖੁੱਲਦਾ ਨਹੀਂ, ਉਹਦੀ ਤੇ ਖੋਲੀ ਕੋਈ ਨਹੀਂ ਹੈਗੀ, ਉਹ ਸਭ ਦਾ ਹੀ ਹੈ। ਖੈਰ ਜਦੋਂ ਸਮਾਂ ਨਿਯਤ ਹੋ ਗਿਆ ਨਾ, ਤੇ ਹੁਣ ਪ੍ਰੋਬਲਮ ਇਹ ਆ ਗਈ ਹੈ, ਵਿਦਵਾਨਾਂ ਸਾਹਮਣੇ ਮੂਰਖ ਕਿੱਥੋਂ ਲੱਭੀਏ ਜਿਹਨੂੰ ਕੁਛ ਵੀ ਨਹੀਂ ਆਉਂਦਾ, ਜਿਹਦੇ ਕੋਲ ਅੱਖਰ ਹੀ ਗਿਆਨ ਹੀ ਨਾ ਹੋਵੇ। ਇੱਕ ਵਿਦਵਾਨ ਘਰ ਦੀਆਂ ਕੁਝ ਵਸਤੂਆਂ ਲੈਣ ਲਈ ਗਿਆ, ਤੇ ਪ੍ਰਾਚੀਨ ਸਮੇਂ ਦੇ ਵਿੱਚ ਜਦੋਂ ਘਰ ਵਿੱਚ ਤੇਲ ਦੀ ਲੋੜ ਪੈਂਦੀ ਸੀ ਤੇ ਲੋਕ ਜਾਂਦੇ ਸੀ ਦੁਕਾਨ ਦੀ ਬਜਾਏ ਕੋਲੂ ਤੇ, ਕੋਲੂ ਜਿੱਥੇ ਤੇਲ ਕੱਢਿਆ ਜਾਂਦਾ, ਉਹ ਜਦੋਂ ਉੱਥੇ ਗਿਆ ਤੇ ਕੋਲੂ ਦਾ ਇਹ ਮਾਲਕ ਤੇ ਨਹੀਂ ਸੀ ਹੈ, ਤੇ ਉੱਥੇ ਦਾ ਇਹ ਚਾਕੁਰ ਸੀ। ਚਾਕੁਰ ਮਤਲਬ ਨੌਕਰ ਸੀ ਹੈ, ਪਰ ਇੱਕ ਬੈਲ ਜੋੜਿਆ ਹੋਇਆ ਉਹਨੂੰ ਚਲਾਉਂਦਾ ਰਹਿੰਦਾ, ਕਹਾਣੀਆਂ ਪੀੜਦਾ ਰਹਿੰਦਾ, ਤੇਲ ਕੱਢਦਾ ਰਹਿੰਦਾ, ਕੋਈ ਲੈਣ ਲਈ ਆਵੇ ਦੇ ਵੀ ਦਿੰਦਾ। ਗੁਰੂ ਕੇ ਪਿਆਰੇ ਉਹਦੇ ਸਰੀਰ ਵੱਲ ਜਦੋਂ ਇਹਨੇ ਦੇਖਿਆ, ਪੈਰਾਂ ਚ ਕਦੀ ਜੋੜਾ ਨਹੀਂ ਸੀ ਪਾਇਆ। ਉਹ ਸਮਾਂ ਵੀ ਕੁਝ ਐਸਾ ਸੀ ਪਿਆਰੇ, ਉਸ ਸਮੇਂ ਹਰ ਬੰਦੇ ਕੋਲ ਪਾਉਣ ਲਈ ਪੈਰਾਂ ਚ ਜੁੱਤੀ ਵੀ ਨਹੀਂ ਸੀ ਹੁੰਦੀ, ਕੱਪੜੇ ਵੀ ਪਹਿਨਣ ਲਈ ਇੰਨੇ ਨਹੀਂ ਸੀ ਹੁੰਦੇ ਜਿੰਨੇ ਹੁਣ ਅਸੀਂ ਪਹਿਨਦੇ ਹਾਂ। ਹਰ ਬੰਦੇ ਕੋਲ ਘਰ ਵਿੱਚ ਕਿੰਨੇ ਕੱਪੜੇ, ਖੁਦ ਉਹਨੂੰ ਨਹੀਂ ਪਤਾ ਕਿ ਮੇਰੇ ਕੋਲ ਕੱਪੜੇ ਕਿੰਨੇ। ਪਰ ਉਹ ਸਮਾਂ ਸੀ, ਬਾਬਾ ਧੰਨਾ ਜੀ ਵਰਗੇ ਭਗਤ ਨੇ ਵੀ ਰੱਬ ਕੋਲੋਂ ਇਹ ਦੋਨੇ ਚੀਜ਼ਾਂ ਮੰਗੀਆਂ ਨੇ, ਕੱਪੜੇ ਵੀ ਤੇ ਜੁੱਤੀ ਵੀ। ਪੰਨੀਆਂ ਸ਼ਾਦਨ ਕੱਪੜੇ ਨੂੰ ਕਹਿੰਦੇ ਨੇ, ਕੱਪੜਾ ਮੰਗਿਆ ਤੇ ਨਾਲ ਜੁੱਤੀ ਮੰਗੀ ਪਨਹੀ। ਖੈਰ ਮੈਂ ਸੰਖੇਪ ਕਰਾਂ, ਆਖਿਰਕਾਰ ਉਹਨੂੰ ਬੰਦਾ ਮਿਲ ਗਿਆ ਜਿਹੜਾ ਵਿਦਵਾਨ ਇੱਥੇ ਆਇਆ ਤੇਲ ਲੈ ਕੇ। ਵਿਦਵਾਨ ਬਾਹਰੋਂ ਗੁਮਾਨ ਭਰਿਆ ਜਿਹੜਾ ਆਇਆ, ਉਹਦਾ ਮੁਕਾਬਲਾ ਇਹਦੇ ਨਾਲ ਕਰਾ ਦਿੱਤਾ ਜਾਵੇ। ਰਹੱਸ ਵਿੱਚ ਇਹ ਸੀ ਕਿ ਜੇ ਹਾਰ ਵੀ ਜਾਏਗਾ ਤੇ ਇੱਕ ਮੂਰਖ ਨੂੰ ਵਿਦਵਾਨ ਜੇ ਹਰਾ ਗਿਆ ਤੇ ਕੋਈ ਵੱਡੀ ਗੱਲ ਨਹੀਂ ਹੋਏਗੀ। ਇਹਨੇ ਰਾਬਤਾ ਕਾਇਮ ਕੀਤਾ, ਇਹਦਾ ਨਾਂ ਹੈ ਜੀ ਗੰਗਾ ਤੇਲੀ। ਇਹਨੂੰ ਆਮ ਲੋਕ ਕਹਿੰਦੇ ਨੇ ਗੰਗਾ, ਗੰਗੂ ਤੇਲੀ। ਪੈਰਾਂ ਦੀ ਹਾਲਤ ਬੜੀ ਮਾੜੀ ਹੈ, ਕੱਪੜੇ ਪਤਾ ਨਹੀਂ ਕਦੋਂ ਦੇ ਫਟੇ ਪੁਰਾਣੇ ਪਹਿਨ ਰੱਖੇ ਨੇ, ਇਸ਼ਨਾਨ ਪਤਾ ਨਹੀਂ ਕਦੋਂ ਦਾ ਕੀਤਾ ਹੋਇਆ। ਖੈਰ ਦੋ ਤਿੰਨ ਵਿਦਵਾਨਾਂ ਨੂੰ ਇਕੱਠਾ ਕੀਤਾ, ਪਹਿਲਾਂ ਤੇ ਦੋ ਦਿਨ ਲੱਗ ਗਏ ਇਹਦੇ ਤਨ ਨੂੰ ਸੋਧਦੇ, ਸਾਫ ਸੁਥਰਾ ਕਰਦੇ, ਸਾਰੇ ਬਸਤਰ ਤੇ ਜੁੱਤੀ ਵੀ ਲਿਆਂਦੀ, ਚਮੜੇ ਦੀਆਂ ਜੁੱਤੀਆਂ ਆਉਂਦੀਆਂ ਸੀ, ਇਹਨੂੰ ਪਹਿਨਾਈਆਂ। ਮਿੱਥੇ ਸਮੇਂ ਨਾਲ ਮੈਂ ਸੰਖੇਪ ਕਰਾਂ, ਜਦੋਂ ਸਭਾ ਵੱਲ ਨੂੰ ਚੱਲੇ ਤੇ ਉਦੋਂ ਗੋਸ਼ਟਾਂ ਹੁੰਦੀਆਂ ਸੀ ਪਿਆਰਿਓ, ਜਿਵੇਂ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ
ਗੋਸ਼ਟ ਕੀਤੀ ਹੈ। ਏਦਾਂ ਗੋਸ਼ਟਾਂ ਹੁੰਦੀਆਂ ਸੀ, ਲੋਕ ਬੜਾ ਲਾਹਾ ਲੈਂਦੇ ਸੀ। ਦੋ ਵਿਦਵਾਨ ਆਪਸ ਵਿੱਚ ਗੱਲਬਾਤ ਕਰਦੇ ਸੀ ਤੇ ਸਰੋਤੇ ਜਿਹੜੇ ਸੁਣ ਕੇ ਬੜੇ ਪ੍ਰਸੰਨ ਖੁਸ਼ ਗਿਆਨਵਾਨ ਹੁੰਦੇ ਸੀ। ਗਿਆਨ ਦੀ ਗੱਲ ਹੈ। ਮੁਕਰਰ ਕੀਤੇ ਦਿਨ ਵਿੱਚ ਰਾਜਾ ਭੋਜ ਆ ਕੇ ਤਖ਼ਤ ਤੇ ਬਹਿ ਗਿਆ। ਆਸ ਪਾਸ ਦੁਨੀਆਂ ਬੈਠ ਗਈ, ਦੋ ਤਖ਼ਤ ਲੱਗ ਗਏ। ਇੱਕ ਤੇ ਬਾਹਰੋਂ ਆਇਆ ਮਹਿਮਾਨ ਜਿਹਨੇ ਡੌਂਡੀ ਪਿਟਵਾਈ, ਉਹ ਬਹਿ ਗਿਆ। ਦੂਜੇ ਪਾਸੇ ਇਹਨਾਂ ਵਿਦਵਾਨਾਂ ਨੇ ਥੋੜਾ ਸਮਝਾ ਸੁਝੂ ਕੇ ਬਥੇਰਾ ਕਹਿੰਦਾ ਵੀ ਮੈਂ ਪੜ੍ਹਿਆ ਲਿਖਿਆ ਨੀ, ਮੇਰੇ ਵਾਸਤੇ ਅੱਖਰ ਜਿਹੜੇ ਨੇ ਕਾਲੀ ਭੈਸ ਬਰਾਬਰ, ਮੈਨੂੰ ਕੁਝ ਨੀ ਜੇ ਆਉਂਦਾ। ਕਹਿੰਦੇ ਗੱਲ ਹੀ ਕੋਈ ਨੀ, ਤੈਨੂੰ ਅਸੀਂ ਕਹਿੰਦੇ ਨੀ, ਤੂੰ ਆ ਨਹੀਂ ਆ ਕਹਿਣਾ, ਜੋ ਤੇਰੀ ਮਰਜ਼ੀ ਹੈ ਤੂੰ ਕਹਿ ਦੇ। ਉਹ ਦੇਖੋ ਜੋ ਪੁੱਛੇ ਤੂੰ ਉਹਦਾ ਆਪਣੀ ਸਮਝ ਮੁਤਾਬਕ ਜਵਾਬ ਦੇ ਦੀ, ਸਾਨੂੰ ਕੋਈ ਤੇਰੇ ਨਾਲ ਗਿਲੇ ਗੁਜ਼ਾਰੀ ਨਹੀਂ ਹੈ। ਖੈਰ ਜਿਹੜਾ ਬਾਹਰੋਂ ਵਿਦਵਾਨ ਆਇਆ ਉਹ ਰਾਜੇ ਦੀ ਆਗਿਆ ਲਾ ਕੇ ਕਹਿਣ ਲੱਗਾ ਜੀ ਗੋਸ਼ਟ ਆਰੰਭ ਹੋਵੇ। ਰਾਜਾ ਕਹਿੰਦਾ ਹੋਵੇ। ਹੁਣੇ ਵਿਦਵਾਨ ਕਹਿੰਦਾ ਰਾਜਨ ਮੈਂ ਪਿੱਛੇ ਬਹੁਤ ਗੋਸ਼ਟਾਂ ਕਰਕੇ ਆਇਆ ਬੋਲ ਕੇ, ਮੈਂ ਚਾਹੁੰਦਾ ਹੁਣ ਗੁਪਤ ਹੋਵੇ, ਇਸ਼ਾਰਿਆਂ ਦੀ ਵਿਦਿਆ ਤੁਹਾਡੇ ਵਿਦਵਾਨ ਨੂੰ ਕਿੰਨੀ ਕੁ ਆਉਂਦੀ, ਕਿਉਂਕਿ ਇਸ ਦੇਸ਼ ਤੇ ਰਾਜ ਦੇ ਵਿੱਚ ਮੈਂ ਸੁਣਿਆ ਤੁਹਾਡੀ ਨਗਰੀ ਪੜ੍ਹਿਆਂ ਲਿਖਿਆਂ ਤੇ ਵਿਦਵਾਨਾਂ ਦੀ ਨਗਰੀ ਹੈ, ਜਿਨ੍ਹਾਂ ਕੋਲ ਅੱਖਰੀ ਗਿਆਨ ਬਹੁਤ ਹੈ, ਮੈਂ ਇਸ ਲਈ ਆਇਆ। ਰਾਜੇ ਨੇ ਆਪਣੇ ਵਿਦਵਾਨਾਂ ਨੂੰ ਕਹਿਣ ਲੱਗੇ ਠੀਕ ਹੈ ਜੀ, ਇਸ਼ਾਰਾ ਕੀਤਾ, ਠੀਕ ਹੈ ਜਿੱਦਾਂ ਹੀ ਕਰਨਾ ਚਾਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਬਾਹਰੋਂ ਆਏ ਵਿਦਵਾਨ ਨੇ ਨਾ, ਖੜੀ ਕਰੇ ਇੱਕ ਉਂਗਲੀ, ਉਹਨੇ ਇੱਕ ਉਂਗਲ ਖੜੀ ਕੀਤੀ ਹੈ। ਜਿਹੜਾ ਬਾਹਰੋਂ ਵਿਦਵਾਨ ਆਇਆ ਗੰਗੇ ਤੇਲੀ ਨੂੰ ਇਸ਼ਾਰਾ ਕੀਤਾ ਵੀ ਜੋ ਮਰਜ਼ੀ ਜਵਾਬ ਦੇਦਾ ਪਰ ਬੋਲੀ ਨਾ। ਵਿਦਵਾਨਾਂ ਵਿੱਚੋਂ ਕੋਈ ਵੀ ਗੋਸ਼ਟ ਸਾਹਮਣੇ ਜਿਹੜੀ ਇਸ਼ਾਰਿਆਂ ਦੀ ਵਿਦਿਆ, ਜਿਹੜਾ ਬੋਲੇਗਾ ਉਹ ਸ਼ਿਕਸ਼ਤ ਖਾ ਜਾਏਗਾ, ਹਾਰ ਜਾਏਗਾ, ਬੋਲੀ ਨਾ। ਗਾਂਗੇ ਨੇ ਅੱਗੋਂ ਦੋ ਉਂਗਲਾਂ ਖੜੀਆਂ ਕਰ ਦਿੱਤੀਆਂ। ਖੜੀ ਕਰੇ ਇੱਕ ਉਂਗਲੀ ਗਾਂਗਾ ਦੋਏ ਵਿਖਾਲੈ ਰੇਖ, ਦੋ ਵਿਖਾਲ ਦਿੱਤੀਆਂ ਉਹਨੇ। ਹੁਣ ਜਿਹੜਾ ਬਾਹਰਲਾ ਵਿਦਵਾਨ ਹੈ ਉਹਦਾ ਗਿਆਨ ਦੇਖੋ, ਉਹ ਹੈਰਾਨ ਹੋ ਗਿਆ ਕਿ ਮੈਂ ਇਹਨੂੰ ਪੁੱਛਿਆ ਕਿ ਪਰਮਾਤਮਾ ਇੱਕ ਹੈ, ਪਰਮਾਤਮਾ ਇੱਕ ਹੈ, ਇਹਨੇ ਜਵਾਬ ਬੜਾ ਬਾਕਮਾਲ ਦਿੱਤਾ, ਦੇਰ ਵੀ ਨਹੀਂ ਲਾਈ, ਸੋਚਿਆ ਵੀ ਨਹੀਂ ਹੈ। ਉਹਦੇ ਰੂਪ ਦੋ ਨੇ, ਨਿਰਗੁਣ ਤੇ ਸਰਗੁਣ, ਨਿਰਗੁਣ ਸਰਗੁਣ, ਰੱਬ ਤੇ ਇੱਕ ਹੈ ਲੇਕਿਨ ਨਿਰਗੁਣ ਵੀ ਹੈ ਸਰਗੁਣ ਵੀ ਹੈ। ਫਿਰ ਦੂਜਾ ਸਵਾਲ, ਕਮ ਸੇ ਕਮ ਇਹ ਤਿੰਨ ਸਵਾਲ ਨੇ ਜੀ, ਉਦੋਂ ਬਾਅਦ ਫੈਸਲਾ। ਦੂਜਾ ਸਵਾਲ ਇਹ ਸੀ, ਖੜੀ ਕਰੇ ਪੰਜ ਉਂਗਲੀ, ਐਦਾਂ ਵਿਦਵਾਨ ਹੈ ਜਿਹੜਾ ਬਾਹਰੋਂ ਆਇਆ, ਗੰਗਾ ਮੁੱਠ ਹਲਾਏ ਆਰਿਖ ਹੈ, ਗੰਗੇ ਨੇ ਉਹ ਮੁੱਠ ਬੰਦ ਕਰ ਦਿੱਤੀ। ਅਸਲ ਦੇ ਵਿੱਚ ਹੁਣ ਜਿਹੜਾ ਬਾਹਰੋਂ ਵਿਦਵਾਨ ਆਇਆ ਉਹ ਆਪਣੇ ਗਿਆਨ ਦਾ ਹੀ ਇਸਤੇਮਾਲ ਕਰਦਾ ਪਿਆ। ਉਹ ਕਹਿੰਦੇ ਠੀਕ ਹੈ, ਇਹ ਸਰੀਰ ਪੰਜ ਤੱਤੀ ਹੈ ਲੇਕਿਨ ਪੰਜੇ ਇਕੱਠੇ ਹੁਣ ਤਾਂ ਹੀ ਸਰੀਰ ਬਣਦਾ ਹੈ, ਅਪ ਤੇਜ ਵਾਏ ਪ੍ਰਿਥਵੀ ਆਕਾਸ਼, ਇੱਕ ਵੀ ਇਹਨਾਂ ਵਿੱਚੋਂ ਘਟ ਜੇ ਖਤਮ ਹੋ ਜੇ ਤੇ ਜੀਵਨ ਲੀਲਾ ਸਮਾਪਤ ਹੋ ਜਾਂਦੀ ਹੈ। ਸਰੀਰ ਵਿੱਚੋਂ ਹਵਾ ਹੀ ਨਿਕਲ ਜੇ, ਪਵਨ ਨਿਕਲ ਜੇ ਤੇ ਜੀਵਨ ਖਤਮ। ਇਹ ਸੋਚਾਂ ਵਿੱਚ ਪੈ ਗਿਆ ਤੇ ਭੁੱਲ ਹੀ ਗਿਆ ਕਿ ਮੈਂ ਬੋਲਣਾ ਨਹੀਂ ਹੈ, ਇਹ ਵਿੱਚ ਬੋਲ ਪਿਆ। ਵੈਸੇ ਵੀ ਤਿੰਨ ਸਵਾਲ ਹੋ ਗਏ ਸੀ, ਹੁਣ ਗੁਰੂ ਕੇ ਪਿਆਰਿਓ ਇਹ ਤੋਂ ਪਿੱਛੋਂ ਤਾੜੀਆਂ ਮਾਰ ਦਿੱਤੀਆਂ, ਜਿਹੜੇ ਵਿਦਵਾਨ ਬੈਠੇ ਸਨ ਤੇ ਇਹ ਬੋਲ ਪਿਆ ਜਿਹਦੀ ਸ਼ਿਕਸ਼ਤ ਦੀ ਹਾਰ ਹੋ ਗਈ ਹੈ। ਜਿਹੜਾ ਬਾਹਰੋਂ ਆਇਆ ਗੁਮਾਨ ਨਾਲ ਭਰਿਆ ਵਿਦਵਾਨ ਹਾਰ ਗਿਆ, ਉਹਨੇ ਸ਼ਿਕਾਇਤ ਆਪਣੀ ਕਬੂਲ ਕਰ ਲਈ। ਪਰ ਹੁਣ ਰਾਜਾ ਭੋਜ ਕਹਿੰਦਾ ਹੱਦ ਹੋ ਗਈ, ਮੇਰੇ ਰਾਜ ਦਾ ਏਡਾ ਵੱਡਾ ਵਿਦਵਾਨ ਹੋਵੇ ਤੇ ਮੈਨੂੰ ਪਤਾ ਹੀ ਨਹੀਂ ਇਹਦਾ।
ਉਹ ਪੁੱਛਦਾ ਬਈ ਸਾਨੂੰ ਤੇ ਕੋਈ ਸਮਝ ਨਹੀਂ ਆਈ ਤੇ ਤੁਸੀਂ ਆਪਸ ਚ ਇਸ਼ਾਰੇ ਕਰ ਲਏ, ਸਾਨੂੰ ਕੋਈ ਸਮਝ ਨਹੀਂ ਆਇਆ ਕਿ ਤੁਸੀਂ ਕਹਿਆ ਕੀ ਸੋਚਿਆ ਕੀ ਹੈ। ਗਾਂਗੇ ਨੂੰ ਹੁਣ ਪੁੱਛਿਆ, ਕਿਉਂਕਿ ਉਹਨੇ ਤੇ ਅੰਦਾਜ਼ੇ ਆਪਣੇ ਲਾ ਲਏ, ਗਾਂਗੇ ਨੂੰ ਪੁੱਛਿਆ ਕਿ ਜਦੋਂ ਵਿਦਵਾਨ ਨੇ ਕੁੰਗਲ ਖੜੀ ਕੀਤੀ ਤੂੰ ਦੋ ਕੀਤੀਆਂ, ਤੇਰਾ ਮਤਲਬ ਕੀ ਸੀ? ਕਹਿਣ ਲੱਗਾ ਰਾਜਨ ਮੇਰਾ ਮਤਲਬ ਕੀ ਸੀ, ਮੇਰਾ ਤੇ ਇਹ ਸੀ ਗਾਂਗਾ ਇੱਕ ਅੱਖ ਤੋਂ ਕਾਣਾ ਸੀ, ਇੱਕ ਅੱਖ ਤੋਂ ਕਾਣਾ ਸੀ ਤੇ ਉਹਨੇ ਸਮਝਿਆ ਕਿ ਮੈਨੂੰ ਕਹਿ ਰਿਹਾ ਤੇਰੀ ਇੱਕ ਅੱਖ ਹੈ ਵੀ ਭੰਨ ਦਿਆਂਗਾ, ਤੇ ਗਾਂਗਾ ਰਾਜੇ ਨੂੰ ਕਹਿੰਦਾ ਭੋਜ ਨੂੰ, ਮੈਂ ਇਹਨੂੰ ਇਹ ਜਵਾਬ ਦਿੱਤਾ ਤੂੰ ਮੇਰੀ ਇੱਕ ਭੰਨੇਗਾ, ਮੈਂ ਤੇਰੀਆਂ ਗਿਆਨ ਦੋਨੇ ਭੰਨ ਲਿਆ। ਫਿਰ ਕਹਿੰਦਾ ਇਹਨੇ ਪੰਜ ਉਂਗਲਾਂ ਖੜੀਆਂ ਕੀਤੀਆਂ ਤੇ ਤੂੰ ਇੱਦਾਂ ਮੁੱਠ? ਹਾਂ, ਕਹਿੰਦਾ ਕਿ ਫਿਰ ਮੈਂ ਸਮਝਿਆ, ਕਹਿੰਦਾ ਤੇਰੇ ਥੱਪੜ ਮਾਰਾਂਗਾ, ਮੈਂ ਕਿਹਾ ਮੈਂ ਤੇਰੇ ਕਿਸੋਂ ਨੂੰ ਮਾਰਾਂ। ਇਹ ਪੌੜੀ ਹੈ ਜੀ, ਕਈ ਵੇਲੇ ਜੋਕ ਨਹੀਂ ਹੈ। ਆਪਾਂ ਸੁਣਾਉਣ ਦੇ ਵਿੱਚ ਕਈ ਵਾਰੀ ਇੱਦਾਂ ਹੋ ਸਕਦਾ ਸਾਡੇ ਕੋਲ ਕਮੀ ਕਿ ਜੋਕ ਸਾਬਤ ਹੋ ਜਾਂਦਾ। ਇਹ ਭਾਈ ਗੁਰਦਾਸ ਜੀ ਦੀ ਬਾਣੀ ਹੈ, ਰਾਜਾ ਭੋਜ ਤੇ ਗੰਗੂ ਤੇਲੀ। ਇਸ ਲਈ ਬਾਣੀ ਦੇ ਵਿੱਚ ਅਖਰੀ ਗਿਆਨ ਦੇ ਪਿੱਛੇ ਗੁਮਾਨ ਰੱਖ ਕੇ ਜੀਵਨ ਜਿਉਣ ਵਾਲਿਆਂ ਲਈ ਇਹ ਬੋਲ ਨੇ, ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰ। ਅਸਲ ਗੁਰਮਤ ਵਿੱਚ ਗਿਆਨ ਕੀ ਹੈ ਭਲਾ? ਸਭ ਤੋਂ ਪਹਿਲਾਂ ਤੇ ਇਹ ਗਿਆਨ ਹੋਣਾ ਚਾਹੀਦਾ, ਪਰਮਾਤਮਾ ਸਾਰੀ ਕਾਇਨਾਤ ਦੇ ਜੀਵਾਂ ਦੇ ਵਿੱਚ ਵਿਆਪਕ ਹੈ। ਇਹ ਜੀਵ ਜਿਹੜੇ ਇਹਨਾਂ ਵਿੱਚੋਂ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਮੂਰਖ ਨਹੀਂ, ਕੋਈ ਸਿਆਣਾ ਨਹੀਂ, ਕੋਈ ਆਪਣਾ ਨਹੀਂ, ਪਰਾਇਆ ਨਹੀਂ, ਇਹ ਸਾਰੇ ਹੀ ਆਪਣੇ। ਆ ਗਿਆਨ ਚਾਹੀਦਾ, ਇਹ ਗਿਆਨ। ਗਿਆਨ ਖੰਡ ਮੈਂ ਗਿਆਨ, ਇਹਦੇ ਵਿੱਚ ਪ੍ਰਚੰਡਤਾ ਹੋਵੇ। ਪ੍ਰਚੰਡ ਦਾ ਮਤਲਬ ਤੇ ਆਪ ਸਮਝ ਗਏ ਨਾ, ਇਹਨਾਂ ਤੇਜ ਗਿਆਨ ਹੋਵੇ ਕਿ ਸਭਨਾ ਦੇ ਵਿੱਚ ਪਰਮਾਤਮਾ ਵਿਆਪਕ ਹੈ। ਫਿਰ ਉੱਥੇ ਤਿੱਥ ਨਾਦ ਬਿਨੋਦ ਕੋਡ ਆਨੰਦ, ਸਰਮ ਖੰਡ ਦੇ ਵਿੱਚ ਨਾਦ, ਨਾਦ ਦਾ ਅਰਥ ਹੈ ਜੀ ਰਾਗ, ਬਿਨੋਦ ਦਾ ਮਤਲਬ ਹੈ ਤਮਾਸ਼ੇ, ਕੋਡ ਦਾ ਅਰਥ ਹੈ ਕੌਤਕ। ਲੇਕਿਨ ਇਹਨਾਂ ਸਾਰੇ ਕੌਤਕਾਂ ਨਾਲੋਂ, ਤਮਾਸ਼ਿਆਂ ਨਾਲੋਂ ਤੇ ਰਾਗ ਨਾਦ ਸੱਚ ਪਤਾ ਕਦੋਂ ਹੁੰਦਾ? ਰਾਗ ਨਾਦ ਸਭ ਸੱਚ ਹੈ। ਜਦੋਂ ਰਾਗ ਦੇ ਨਾਲ ਸ਼ਬਦ ਦਾ ਗਾਇਨ ਹੋ ਜੇ ਤੇ ਉਹ ਰਾਗ ਵੀ ਪਰਵਾਨ ਹੋ ਜਾਂਦਾ। ਸ਼ਬਦ ਤੋਂ ਬਿਨਾਂ, ਬਾਣੀ ਤੋਂ ਬਿਨਾਂ ਰਾਗ ਪਰਵਾਨ ਨਹੀਂ। ਅਸਲ ਗੁਰੂ ਨਾਨਕ ਦੇ ਘਰ ਵਿੱਚ ਇਹ ਆਨੰਦ ਪ੍ਰਵਾਨ ਹੈ। ਆਨੰਦ ਵੀ ਕਿਹੜਾ? ਹੁਣ ਆਨੰਦ ਤੇ ਲੋਕ ਫਲ ਖਾ ਕੇ ਵੀ ਕਹਿੰਦੇ ਆਨੰਦ ਆ ਗਿਆ, ਭੁੱਖ ਲੱਗੀ ਹੋਵੇ ਤੇ ਭੋਜਨ ਵੀ ਖਾਧਿਆਂ ਆਨੰਦ ਮਹਿਸੂਸ ਹੁੰਦਾ ਤੇ ਆਨੰਦ ਆ ਗਿਆ। ਅੱਜ ਕਈ ਸੱਜਣ ਕਹਿੰਦੇ ਫਿਰ ਤੁਰ ਕੇ ਵੀ ਕਹਿੰਦੇ ਆਨੰਦ ਆ ਗਿਆ, ਪੜ੍ਹ ਕੇ ਬੰਦਾ ਕਹਿੰਦਾ ਆਨੰਦ ਆ ਗਿਆ, ਸੁਣ ਕੇ ਕਹਿੰਦੇ ਆਨੰਦ ਆ ਗਿਆ। ਇਹ ਆਨੰਦ ਕਈ ਤਰ੍ਹਾਂ ਦੇ ਨੇ, ਪਰ ਅਸਲ ਆਨੰਦ ਗੁਰੂ ਨਾਨਕ ਦੇ ਘਰ ਵਿੱਚ ਕਿਹੜਾ ਜੀ? ਆਨੰਦ, ਆਨੰਦ ਸਭ ਕੋ ਕਹੈ ਆਨੰਦ ਗੁਰੂ। ਗੁਰੂ ਦੀ ਹਜ਼ੂਰੀ ਚ ਬੈਠੇ ਆ, ਗੁਰੂ ਦੀ ਗੱਲ ਬਾਤ ਕਰਦੇ ਆ, ਰੱਬੀ ਸਿਫਤ ਕਰਦੇ ਆ, ਜਿਹੜਾ ਲੁਤਫ ਆਨੰਦ ਆਵੇ ਨਾ ਜ਼ਿੰਦਗੀ ਵਿੱਚ, ਉਹ ਅਸਲ ਆਨੰਦ ਹੈ, ਉਹ ਅਸਲ ਮੌਜ ਆਨੰਦ। ਸਰਮ ਖੰਡ ਕੀ ਬਾਣੀ, ਰੂਪ ਦਾ ਅਰਥ ਹੁੰਦਾ ਜੀ ਸੋਹਣੇਪਨ ਨਾਲ ਸੰਬੰਧ। ਗੁਰਮੁਖ ਪਿਆਰਿਆਂ ਦੀ ਇਸ ਖੰਡ ਵਿੱਚ ਰਸੀਦ ਸੁਰਤ ਦੀ ਜਦੋਂ ਹੁੰਦੀ ਹੈ ਨਾ ਪਹੁੰਚ, ਉਹਨਾਂ ਦੀ ਬਾਣੀ ਬੜੀ ਮਿੱਠੀ ਹੋ ਜਾਂਦੀ ਹੈ, ਬਹੁਤ ਮਿੱਠਾ ਬੋਲਦੇ ਨੇ। ਇਹ ਬੜਾ ਜ਼ਰੂਰੀ ਹੈ, ਚੱਲਦਿਆਂ ਚੱਲਦਿਆਂ ਗੁਰੂ ਨਾਨਕ

ਘੜ ਦਿੱਤਾ ਜਾਂਦਾ ਇਸ ਖੰਡ ਵਿੱਚ ਜਦੋਂ ਸੁਰਤ ਪਹੁੰਚਦੀ। ਪਰ ਯਾਦ ਰੱਖਣਾ, ਜਿਹੜੀ ਸੁਰਤ ਮੋਹ ਦੇ ਚਿੱਕੜ ਵਿੱਚ ਫਸੀ ਹੈ ਨਾ, ਉਹ ਮਨੁੱਖ ਭਾਵੇਂ ਰੋਜ਼ ਗੁਰੂ ਕੋਲ ਆਉਂਦਾ, ਅਜੇ ਤੱਕ ਉਹਨੇ ਗੁਰੂ ਵੱਲ ਇੱਕ ਕਦਮ ਵੀ ਨਹੀਂ ਪਟਿਆ। ਹੁਣੇ ਗਿਆਨੀ ਜੀ ਸੋਦਰ ਦੀ ਬਾਣੀ ਵਿੱਚ ਪੜ੍ਹ ਰਹੇ ਸਨ, ਪੰਕਜ ਮੋਹ ਪੱਗ ਨਹੀਂ ਚੱਲੈ। ਜਿਸ ਬੰਦੇ ਦੇ ਜੀਵਨ ਨੂੰ ਘੋਖ ਕੇ ਦੇਖੀਏ ਕਿ ਮੋਹ ਦੇ ਚਿੱਕੜ ਵਿੱਚ ਜਿਹਦੀ ਸੁਰਤ ਫਸੀ ਹੋਈ ਹੈ, ਉਹਨੇ ਅਜੇ ਗੁਰੂ ਵੱਲ ਇੱਕ ਕਦਮ ਵੀ ਨਹੀਂ ਪਟਿਆ। ਮਤ ਉਹ ਕਹੇ ਮੈਂ ਤੇ ਰੋਜ਼ ਹੀ ਗੁਰੂ ਪਾਸ ਸਾਹਮਣਾ, ਇਹ ਹੈ ਅਸਲ ਵਿੱਚ ਉਹਦਾ ਜੀਵਨ ਘੜਿਆ ਜਾਣਾ ਜਿਹੜਾ ਮੋਹ ਤੋਂ ਉੱਪਰ ਉੱਠ ਕੇ ਗੁਰੂ ਗੋਦ ਵਿੱਚ ਬੈਠਦਾ, ਗੁਰਬਾਣੀ ਸਰਵਣ ਕਰਦਾ, ਕੀਰਤਨ ਸਰਵਣ ਕਰਦਾ, ਸੋਭਤ ਵਿੱਚ ਬੈਠ ਕੇ ਉਹਦੀ ਗੁਰੂ ਸ਼ਬਦ ਰਾਹੀਂ ਗੁਰੂ ਦੇ ਪਿਆਰਿਓ ਇਹ ਚਾਰ ਘਾੜਤਾਂ ਘੜੀਆਂ ਜਾਂਦੀਆਂ ਇੱਕ ਸੁਰਤੀ ਦੀ। ਕਿਉਂਕਿ ਅਸੀਂ ਬਹੁਤੀ ਵਾਰੀ ਬੈਠੇ ਸਤਸੰਗ ਵਿੱਚ ਹੁੰਦੇ ਹਾਂ, ਸੁਰਤ ਸਾਡੀ ਕਿਤੇ ਹੋਰ ਹੀ ਹੁੰਦੀ, ਉਹ ਬਾਹਰ ਹੀ ਹੁੰਦੀ, ਇੱਥੇ ਸਤਸੰਗ ਵਿੱਚ ਹੁੰਦੀ ਨਹੀਂ। ਇੱਕ ਘਾੜਤ ਘੜੀ ਜਾਂਦੀ ਹੈ ਕਿ ਸੁਰਤ ਨੂੰ ਜੋੜਨਾ, ਸੁਰਤੀ ਦਾ ਮੌਜੂਦ ਹੋਣਾ ਸਤਸੰਗ ਵਿੱਚ ਬੈਠੇ ਹਾਂ ਬੜਾ ਜ਼ਰੂਰੀ ਹੈ। ਮਤ ਇਹੀ ਮੰਗਣੀ ਚਾਹੀਦੀ ਗੁਰੂ ਕੋਲੋਂ, ਕਿਉਂਕਿ ਗੁਰੂ ਸਾਹਿਬ ਖੁਦ ਵੀ ਇਹ ਸਿੱਖ ਨੂੰ ਕਹਿੰਦੇ, ਸਿੱਖਾ ਗੁਰ ਕੀ ਮਤ ਤੋਂ ਲੇ ਸਿਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ, ਭਗਤੀ ਤੋਂ ਬਿਨਾ, ਸਿਮਰਨ ਤੋਂ ਬਿਨਾ, ਨਿਰੰਕਾਰ ਦੇ ਗੁਣ ਗਾਣ ਤੋਂ ਬਿਨਾ ਵੱਡੇ ਵੱਡੇ ਪੜ੍ਹੇ ਲਿਖੇ ਸਿਆਣੇ ਡੁੱਬ ਗਏ ਸੰਸਾਰ ਸਾਗਰ ਦੇ ਵਿੱਚ। ਇਸ ਲਈ ਇਹੀ ਅਰਦਾਸ ਕਰਿਆ ਕਰ ਮਤ ਲਈ, ਦਾਤਾ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਆਰਾਧ। ਮੈਂ ਆਰਾਧਨ ਕਰਾਂ ਮਾਲਕਾ ਤੇਰਾ, ਮੈਨੂੰ ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ, ਮੈਂ ਤੈਨੂੰ ਹੀ ਧਿਆਨ ਤੇਰਾ ਹੀ ਤਰਲਾ ਤੇ ਮਨ। ਬਾਬਾ ਕਬੀਰ ਜੀ ਕਹਿੰਦੇ ਇਸ ਦੁਨੀਆਂ ਤੇ ਆ ਕੇ ਕਰਨ ਯੋਗ ਕਮੀ ਕੋ ਹੈ। ਵਪਾਰੀ ਕਹਿੰਦਾ ਮੇਰਾ ਕੰਮ ਵਪਾਰੀ ਨਾਲ ਹੈ। ਏਦਾਂ ਅੱਗੇ ਅੰਦਾਜ਼ੇ ਸਾਰੇ ਲਾ ਲਈਏ, ਬੰਦਿਆਂ ਨੇ ਆਪਣੇ ਆਪ ਨੂੰ ਵੰਡਿਆ ਕਿ ਮੇਰਾ ਕੰਮ ਕਿਹਦੇ ਨਾਲ ਹੈ। ਬਾਬਾ ਕਬੀਰ ਜੀ ਕਹਿੰਦੇ ਦੁਨੀਆਂ ਦੇ ਲੋਕੋ ਅਸਲ ਕੰਮ ਤੇ ਤੁਹਾਡਾ ਆਪਣੇ ਮਨ ਨਾਲ ਹੈ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਤਾਂ ਹੀ ਜੀਵਨ ਸਫਲ ਹੋਣਾ। ਸਿੱਧ ਕੀ ਹੈ? ਸਫਲਤਾ। ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਇਹ ਮਨ ਸ਼ਕਤੀ, ਇਹ ਮਨ ਸ਼ਕਤੀ ਜੇ ਇਹ ਮਾਇਆ ਨਾਲ ਲੱਗ ਜੇ ਤੇ ਇਹ ਮਾਇਆ ਧਾਰੀ ਹੋ ਜਾਂਦਾ, ਮਾਇਆ ਵਰਗਾ ਹੋ ਗਿਆ। ਇਹ ਮਨ ਸੀਅ, ਸੀਅ ਤੋਂ ਮਤਲਬ ਕਲਿਆਣ ਸਵਰੂਪ ਪਰਮਾਤਮਾ। ਰੱਬ ਨਾਲ ਜੁੜ ਜੇ ਤੇ ਮਨ ਰੱਬ ਵਰਗਾ, ਮਾਇਆ ਨਾਲ ਜੁੜ ਜੇ ਤੇ ਮਾਇਆ ਵਰਗਾ, ਮਾਇਆਧਾਰੀ ਬਣ ਜਾਂਦਾ। ਸੰਸਾਰ ਨਾਲ ਜੁੜ ਜੇ ਸੰਸਾਰੀ ਹੋ ਜਾਂਦਾ, ਕਰਤਾਰ ਨਾਲ ਜੁੜ ਜੇ ਤੇ ਕਿੱਥੇ ਜੋੜਨਾ ਚਾਹੀਦਾ ਫਿਰ? ਗੁਰੂ ਨਾਲ ਜੋੜੀਏ, ਇਸ ਮਨ ਨੂੰ ਰੱਬ ਨਾਲ ਪਰਮਾਤਮਾ ਨਾਲ ਜੋੜੀਏ, ਤਾਂ ਕਿ ਇਹ ਬਚਨ ਜੋ ਸਤਿਗੁਰਾਂ ਨੇ ਸਾਨੂੰ ਕਹੇ ਨੇ ਵਿਸ਼ਵਾਸ ਨਾਲ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਰਤੇ ਨਾਲ ਜੁੜ ਕੇ ਕਰਤੇ ਦਾ ਰੂਪ ਹੋ ਜਾ ਤੂੰ, ਵੈਸੇ ਤੇਰਾ ਮੁੱਢ ਉਹੀ ਹੈ ਕਰਤਾਰ ਕਰਤਾ ਪੁਰਖ, ਉਹਦੇ ਨਾਲ ਜੁੜ ਜਾ। ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ, ਪੰਚ ਤੱਤੀ ਸਰੀਰ ਹੈ, ਸਰੀਰ ਨਾਲ ਜੁੜ ਜੇ ਤੇ ਸਰੀਰ ਦਾ ਹੀ ਰੂਪ ਹੋ ਜਾਂਦਾ, ਇਹਦੇ ਮੋਹ ਵਿੱਚ ਹੀ ਫਸ ਜਾਂਦਾ, ਇਹਦੇ ਵਰਗਾ ਹੀ ਹੋ ਜਾਂਦਾ ਸਰੀਰ ਵਰਗਾ ਹੀ। ਤੇ ਬੁੱਧੀ ਹੈ ਜਿਹੜੀ, ਜਿਹੋ ਜੇ ਮਨੁੱਖਾਂ ਦਾ ਸੰਗ ਕਰਾਂਗੇ ਬੁੱਧੀ ਉਹੋ ਜੇ, ਪੜ੍ਹੇ ਲਿਖੇ ਲੋਕ ਵੀ
ਵਿਕਾਰੀ ਬੰਦਿਆਂ ਦੀ ਸੰਗਤ ਵਿੱਚ ਬੈਠ ਕੇ ਵਿਕਾਰੀ ਹੋ ਜਾਏ, ਕਿਉਂਕਿ ਸੰਗਤ ਦਾ ਅਸਰ ਮਨੁੱਖ ਬਹੁਤ ਛੇਤੀ ਕਬੂਲਦਾ, ਪਸ਼ੂ ਵੀ ਕਬੂਲਦਾ, ਜੀਵ ਜੰਤੂ ਪਸ਼ੂ ਪੰਛੀ ਵੀ ਕਬੂਲਦੇ ਨੇ। ਪਰ ਸਤਿਗੁਰ ਸਮਝਾਉਂਦੇ ਨੇ ਕਿ ਕੁਸੰਗ ਨਾ ਕਰ, ਜ਼ਿੰਦਗੀ ਵਿੱਚ ਕੁਸੰਗ, ਮਾੜੇ ਬੰਦਿਆਂ ਦੀ ਸੰਗਤ ਛੱਡ ਦੇ। ਗੁਰੂ ਨਾਨਕ ਦੇ ਘਰ ਦੀ ਸੰਗਤ ਦੀ ਰੰਗਤ ਜਦੋਂ ਚੜ ਜਾਂਦੀ ਹੈ ਤੇ ਫਿਰ ਗੁਰੂ ਕੇ ਪਿਆਰਿਓ ਅਸਲ ਵਿੱਚ ਬੁੱਧੀ ਵੀ ਸ੍ਰੇਸ਼ਟ ਹੋ ਜਾਂਦੀ। ਆਖਰੀ ਬਚਨ ਹੈ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ। ਇਹ ਉਹ ਗੁਰੂ ਨਾਨਕ ਦਾ ਦਰ ਹੈ ਜਿੱਥੇ ਵੱਡੇ ਵੱਡੇ ਸਿੱਧ ਦੇਵਤੇ ਉਹਨਾਂ ਦੇ ਸਮਾਨ ਆਪਣੇ ਇਹਨਾਂ ਚਾਰਾਂ ਨੂੰ ਹੀ, ਸੁਰਤ ਨੂੰ, ਮਤ ਨੂੰ, ਮਨ ਤੇ ਬੁੱਧੀ ਨੂੰ ਸ਼ਬਦ ਦੀ ਕਸੌਟੀ ਤੇ ਲਾ ਕੇ ਉਹਨਾਂ ਦੇ ਸਮਾਨ, ਦੇਵਤਿਆਂ ਸਮਾਨ, ਸਿੱਧਾਂ ਸਮਾਨ ਸੁਰਤੀ ਬਣਾ ਦਿੰਦੇ ਨੇ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨਾਂ ਦੀ ਆਪਣੇ ਵਿਚਾਰ ਸਰਵਣ ਕੀਤੀ ਹੈ। ਅੱਜ ਦੋ ਸੀਰ ਸੂਰਬੀਰ ਯੋਧੇ ਪੰਥਕ ਕੌਮ ਦੇ, ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਸੁਖਦੇਵ ਸਿੰਘ ਸੁੱਖਾ, ਦੋਨਾਂ ਵੀਰਾਂ ਨੇ ਅੱਜ ਦੇ ਦਿਨ ਸ਼ਹਾਦਤ ਤੇ ਜਾਮ ਪੀਤਾ। ਸਾਰੀ ਹਿਸਟਰੀ ਅਸੀਂ ਸਾਰੇ ਹੀ ਜਾਣਦੇ ਹਾਂ, ਪਰ ਗੁਰੂ ਕੇ ਪਿਆਰਿਓ ਵਿਰਲੀਆਂ ਮਾਵਾਂ ਹੁੰਦੀਆਂ ਜਿਨ੍ਹਾਂ ਦੀ ਕੁੱਖ ਸਫਲੀ ਹੁੰਦੀ ਹੈ, ਇਹੋ ਜਿਹੇ ਸੂਰ ਬੀਰ ਯੋਧਿਆਂ ਨੂੰ ਆਪਣੀ ਕੁੱਖ ਤੋਂ ਜਨਮ ਦੇ ਕੇ 86 ਦੇ ਵਿੱਚ ਸੰਖੇਪ ਜੀ ਮੈਂ ਬੇਨਤੀ ਕਰਨੀ ਹੈ, ਕਿਉਂਕਿ ਯਾਦ ਕਰਨਾ ਕੌਮ ਦੇ ਸ਼ਹੀਦਾਂ ਨੂੰ ਬਹੁਤ ਜ਼ਰੂਰੀ ਹੈ, ਕਿਉਂਕਿ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ। ਪੂਰਾ ਮੇਰਾ ਯਤਨ ਹੋਏਗਾ ਕਿ ਇਹਨਾਂ ਦੋਨਾਂ ਹੀ ਸੂਰਬੀਰ ਯੋਧਿਆਂ ਨਹੀਂ ਕੌਮ ਦੇ ਸਾਰੇ ਸ਼ਹੀਦਾਂ ਦੀ ਜਿਹੜੀ ਹੈ ਨਾ, ਮੈਂ ਚਰਨ ਬੋਸੀ ਕਰਦਿਆਂ ਐਤਵਾਰ ਦੇ ਦੀਵਾਨ ਵਿੱਚ ਖੁੱਲ੍ਹ ਕੇ ਵਿਚਾਰਾਂ ਸੰਗਤਾਂ ਵਿੱਚ ਕਰਨ ਦਾ ਯਤਨ ਕਰਾਂਗਾ ਕਿ ਗੁਰਮਤ ਅਨੁਸਾਰ ਸ਼ਹੀਦ ਦੀ ਪਰਿਭਾਸ਼ਾ ਕੀ ਹੈ ਤੇ ਸ਼ਹੀਦਾਂ ਨੂੰ ਕਿਉਂ ਅਸੀਂ ਨਮਨ ਹੁੰਦੇ ਹਾਂ, ਉਹਦਾ ਕਾਰਨ ਕੀ ਹੈ। ਅਧੀ ਵਿਦਵਾਨ ਇਹ ਲਿਖਦਾ, ਹੋਣਾ ਬਹੁਤ ਜ਼ਰੂਰੀ ਹੈ ਨਮਨ ਸਿਰ ਚੁੱਕੇ ਸਾਡਾ, ਕਿਉਂਕਿ ਉਹਨਾਂ ਨੇ ਸਾਡੇ ਲਈ ਸ਼ਹਾਦਤ ਜਾਮ ਪੀਤਾ। ਉਹਨਾਂ ਦਾ ਆਪਣਾ ਨਿੱਜੀ ਜ਼ਿੰਦਗੀ ਦਾ ਕੋਈ ਸਵਾਰਥ ਨਹੀਂ ਸੀ। 86 ਚ ਗ੍ਰਿਫਤਾਰ ਹੋ ਕੇ ਠੀਕ 6 ਸਾਲ ਬਾਅਦ 9 ਅਕਤੂਬਰ 1992 ਵਿੱਚ ਇਹਨਾਂ ਦੋਨਾਂ ਸੂਰਬੀਰ ਯੋਧਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਫਾਂਸੀ। ਲੇਕਿਨ ਇਹਨਾਂ ਦੋਨਾਂ ਨੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ, ਆਪ ਹੱਥੀ ਮਠਿਆਈਆਂ ਵੰਡੀਆਂ, ਲੋਕ ਇਹ ਸੁਣ ਸੁਣ ਕੇ ਤੇ ਦੇਖ ਦੇਖ ਕੇ ਹੈਰਾਨ ਹੁੰਦੇ ਸੀ ਕਿ ਅੱਜ ਤੱਕ ਸੁਣਿਆ ਹੀ ਸੀ ਕਿ ਸਿੱਖਾਂ ਨੂੰ ਮਰਨ ਦਾ ਬਹੁਤ ਚਾਹ ਹੈ। ਇਹ ਤੇ ਪਹਿਲਾ ਸਬਕ ਹੈ ਗੁਰੂ ਕੇ ਪਿਆਰਿਓ ਸਾਨੂੰ ਗੁਰੂ ਦਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਸਿੱਖ ਨੂੰ ਸਮਝਾਉਂਦੇ, ਸਿੱਖਾ ਜੇ ਮੇਰੇ ਨਾਲ ਤੋਂ ਪ੍ਰੇਮ ਦੀ ਖੇਡ ਖੇਡਣੀ, ਖੇਡ ਖੇਡਣ ਦਾ ਮਤਲਬ ਹੈ ਮੇਰੇ ਨਾਲ ਪਿਆਰ ਪਾਉਣਾ ਹੀ, ਤੇ ਸਭ ਤੋਂ ਪਹਿਲਾਂ ਮੇਰੀ ਇੱਕ ਗੱਲ ਮੰਨ, ਪਹਿਲਾਂ ਮਰਨ ਕਬੂਲ। ਜੇ ਮੁਰੀਦ ਬਣਨਾ ਤੂੰ ਮੇਰਾ ਤੇ ਕੀ ਕਰ, ਪਹਿਲਾਂ ਮਰਨਾ ਕਬੂਲ ਕਰ। ਸਾਰੀ ਦੁਨੀਆ ਦੀ ਜ਼ਿੰਦਗੀ ਤੇ ਜੀਵਨ ਜਨਮ ਤੋਂ ਸ਼ੁਰੂ ਹੁੰਦੇ ਨੇ, ਪਰ ਜਦੋਂ ਇਹ ਪਿਆਰੇ ਬਚਨ ਗੁਰੂ ਨਾਨਕ ਸਾਹਿਬ ਦੇ ਪੜੀਓ ਪ੍ਰਤੀਤ ਹੁੰਦਾ ਪਿਆਰਿਓ ਕਿ ਸਿੱਖ ਦਾ ਜੀਵਨ ਮਰਨ ਤੋਂ ਸ਼ੁਰੂ ਹੁੰਦਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ, ਮੇਰੇ ਕੋਲ ਆ ਜਾ, ਤੇਰਾ ਆਉਣਾ ਕਬੂਲ ਤਾਂ ਹੈ ਮੇਰੇ ਨਾਲ ਤੋਂ ਪ੍ਰੇਮ ਪਾ ਸਕਦਾ, ਪ੍ਰੇਮ ਦੀ ਖੇਡ ਖੇਡ ਸਕਦਾ, ਪਹਿਲਾਂ ਮਰਨਾ ਕਬੂਲ ਕਰ। ਇਹ ਦੋਨਾਂ ਸੂਰਬੀਰ ਯੋਧਿਆਂ ਨੇ 9 ਅਕਤੂਬਰ ਅੱਜ ਦੇ ਦਿਨ 1992 ਨੂੰ ਪੂਨੇ ਦੀ ਮੇਰੇ ਖਿਆਲ ਇਹ
जेल सी जिथे इन्हां नूं फांसी लाया गया। ते जदों भाई हरजिंदर सिंह जिंदा दी लाश घर पहुंची ना, उदों माता जन्म देण वाली किन्नी साहस वाली है, चादर उठाई जड़ी उपर सी चिट्टी सफेद जिनों असी कफन भी आखदे हां, उठा के जदों चेहरा देखिया ना, आम मावां ते चीक चिहाड़ा पा दिंदियां रोंदियां कुरलाउंदियां ने, पर धन है वो मां जिसने जज्बे विच आके एक नहीं कई जकारे छड़े। गुरु के प्यारे आओ, आपां भी

ਵੀ ਗੁਰੂ ਨਾਨਕ ਦੀ ਸਿੱਖੀ ਦੇ ਵਿੱਚ ਪਰਪੱਕ ਸੀ ਤੇ ਪਰਪੱਕ ਸਿੱਖ ਜਿਹੜਾ ਗੁਰੂ ਨਾਨਕ ਦੇ ਘਰ ਦਾ ਮੁਰੀਦ ਹੈ ਉਹਦੀ ਸ਼ਹਾਦਤ ਕੀ ਹੈ ਇਹ ਕੁਛ ਮੈਂ ਵਿਚਾਰਾਂ ਜਿਹੜੀਆਂ ਗੁਰੂ ਕੇ ਪਿਆਰੇ ਆਪ ਨਾਲ ਬਚਨ ਕਰਦਾ ਮੈਂ ਕਿ ਜ਼ਰੂਰ ਐਤਵਾਰ ਦੇ ਦੀਵਾਨ ਵਿੱਚ ਆਪਾਂ ਖੁੱਲ ਕੇ ਵਿਚਾਰਾਂ ਕਰਾਂਗੇ। ਭੁੱਲਾਂ ਚੁੱਕਾਂ ਦੀ ਦਾਸ ਨੂੰ ਖਿਮਾ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੱਗ ਸਾੜ ਨਹੀਂ ਸਕਦੀ, ਜਲ ਡੁਬੋ ਨਹੀਂ ਸਕਦਾ, ਜਿਨ੍ਹਾਂ ਦੇ ਹਿਰਦੇ ਵਿੱਚ ਮਾਲਕ ਦਾ ਵਚਨ ਵਸਦਾ ਹੈ। ਦੁਨੀਆ ਉਹਨੂੰ ਮਾਰ ਨਹੀਂ ਸਕਦੀ, ਅੱਗ ਸਾੜ ਨਹੀਂ ਸਕਦੀ ਤੇ ਪਾਣੀ ਡਬੋ ਨਹੀਂ ਸਕਦਾ।

भाई साहब भाई सुखदेव सिंह जी सुखा और भाई साहब भाई हरजिंदर सिंह जिंदा कहनी कथनी दे बचना नू कमा गए और सिख पंथ दी होर भी जय जयकार का हिस्सा बन गए, सिखी दी शान बन गए, सिख पंथ दे दिलां विच हमेशा अपनी थां बना गए। ਉਹ ਅੱਜ ਵੀ ਸਾਡੇ ਦਿਲਾਂ ਵਿੱਚ ਮੌਜੂਦ ਨੇ। ਐਸੀਆਂ ਰੂਹਾਂ ਨਿਰੰਕਾਰ ਦੇ ਘਰੋਂ ਅਕਾਲ ਪੁਰਖ ਦੀ ਦਰਗਾਹ ਤੋਂ ਹੀ ਬਖਸ਼ਿਸ਼ਾਂ ਲੈ ਕੇ ਆਉਂਦੀਆਂ ਨੇ ਔਰ ਅਟਲ ਜੀਵਨ ਵਿੱਚ ਕਮਾਈ ਕਰਕੇ ਸਾਡੇ ਜੀਵਨ ਨੂੰ ਖੁਸ਼ਹਾਲ ਨਿਹਾਲੋ ਨਿਹਾਲ ਬਣਾ ਜਾਂਦੀਆਂ ਹਨ। ਜਦੋਂ ਐਸੀਆਂ ਰੂਹਾਂ ਯਾਦ ਆਉਂਦੀਆਂ ਨੇ ਫਿਰ ਉੱਥੇ ਭਾਈ ਮਤੀ ਦਾਸ ਜੀ ਵਰਗੇ, ਭਾਈ ਸਤੀਦਾਸ ਜੀ ਵਰਗੇ, ਭਾਈ ਦਿਆਲਾ ਜੀ ਵਰਗੇ, ਬਾਬਾ ਬੰਦਾ ਸਿੰਘ ਬਹਾਦਰ ਜੀ ਵਰਗੇ ਕਈ ਤਰ੍ਹਾਂ ਦਾ ਜ਼ਿੰਦਗੀ ਵਿੱਚ ਹੇਰ ਫੇਰ ਆਇਆ, ਪਰ ਜਦੋਂ ਪੂਰਨ ਗੁਰੂ ਮਿਲਿਆ ਫਿਰ ਐਸੇ ਰੱਬ ਦੇ ਬੰਦੇ ਬਣ ਗਏ। ਜਾਦੂ ਟੂਣੇ ਕਈ ਤਰ੍ਹਾਂ ਦੇ ਰੰਗ ਜ਼ਿੰਦਗੀ ਵਿੱਚ, ਕਿਤੇ ਮਾਧੂ ਦਾਸ ਕਿਤੇ ਕੁਝ, ਪਰ ਜਦੋਂ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਿਲੇ ਇਹਨਾਂ ਦਾ ਕੋਈ ਵੀ ਜਾਦੂ ਨਾ ਚੱਲਿਆ, ਫਿਰ ਚਰਨਾਂ ਤੇ ਟਹਿ ਪਏ। ਮਹਾਰਾਜ ਕਹਿਣ ਲੱਗੇ ਅਕਾਲ ਪੁਰਖ ਦਾ ਬੰਦਾ ਬਣ, ਫਿਰ ਹੱਥ ਜੋੜ ਕੇ ਕਹਿੰਦੇ ਨੇ ਬਣਾ ਦਿਓ। ਫਿਰ ਐਸਾ ਥਾਪੜਾ ਦਿੱਤਾ, ਸਰਹੰਦ ਦੀਆਂ ਇੱਟ ਨਾਲ ਇੱਟ ਖੜਕਾ ਦਿੱਤੀ। ਸਾਹਿਬਜ਼ਾਦਿਆਂ ਦਾ ਬਦਲਾ ਲੈਣ ਵਾਲੇ ਵੀ ਬਾਬਾ ਬੰਦਾ ਸਿੰਘ ਬਹਾਦਰ ਬਣ ਗਏ। ਸੋ ਐਸੀਆਂ ਮਹਾਨ ਮਹਾਨ ਰੂਹਾਂ ਜਿਨ੍ਹਾਂ ਨੇ ਮੀਰ ਮਨੂ ਦੀ ਜੇਲ੍ਹ ਵਿੱਚ ਸ਼ਹੀਦੀਆਂ ਪਾਈਆਂ, ਬੱਚਿਆਂ ਦੇ ਟੋਟੇ ਕਰਕੇ ਗਲੇ ਵਿੱਚ ਹਾਰ ਪਵਾ ਲਏ, ਉਹਨਾਂ ਦੀਆਂ ਬਦੌਲਤਾਂ ਹੀ ਅਸੀਂ ਜ਼ਿੰਦਗੀ ਦੇ ਸੁੱਖ ਮੰਨ ਰਹੇ ਹਾਂ। ਔਰ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਸਾਰਾ ਦਿਨ ਭਾਵੇਂ ਟੋਟੇ ਕਰਕੇ ਗਲੇ ਵਿੱਚ ਹਾਰ ਪਵਾ ਲਏ, ਪਰ ਸ਼ਾਮਾਂ ਨੂੰ ਰਹਿਰਾਸ ਕਰਕੇ ਇਹ ਸ਼ੁਕਰਾਨਾ ਕੀਤਾ, ਇਹ ਕਲਗੀਆਂ ਵਾਲੇ ਪਾਤਸ਼ਾਹ ਤੇਰੀ ਸਿੱਖੀ ਸਿਦਕ ਨਿਭ ਜਾਏ, ਐਸਾ ਹੌਸਲਾ ਤੂੰ ਆਪੇ ਬਣਾਈ ਰੱਖੀ। ਇਹ ਬਖਸ਼ਿਸ਼ ਛੋਟੀ ਨਹੀਂ, ਇਹ ਬਹੁਤ ਮਹਾਨ ਬਖਸ਼ਿਸ਼ ਹੈ। ਮੇਰੇ ਵਰਗੇ ਤਾਂ ਕੇਵਲ ਪਦਾਰਥਾਂ ਲਈ, ਚੰਦ ਪੈਸਿਆਂ ਲਈ ਰੁਲ ਜਾਂਦੇ ਨੇ, ਵਿਕ ਜਾਂਦੇ ਨੇ, ਅਸਲ ਮਨੋਰਥ ਤੋਂ ਟੁੱਟ ਜਾਂਦੇ ਨੇ। ਸਤਿਗੁਰੂ ਮਿਹਰ ਕਰੇ ਸਾਨੂੰ ਸਿੱਖੀ ਨਾਲ ਔਰ ਉਹਨਾਂ ਸ਼ਹੀਦਾਂ ਨਾਲ ਬਣਾ ਆਏ ਜੋ ਪੰਥ ਦੀ ਆਨ ਬਾਨ ਸ਼ਾਨ ਨੇ ਜੀ। ਸਭ ਦੀ ਹਾਜ਼ਰੀ ਦਰ ਪ੍ਰਵਾਨ, ਸਭ ਨੂੰ ਜੀ ਆਇਆਂ ਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ।

ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਫਜਾਏ ਤੇਗ ਬਹਾਦਰ ਸਿਮਰੈ ਕਰਨਾਉਣ ਤਿਆਵੇ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਏ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸੰਗਾਂ ਸੁਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨੂੰ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵ ਚਿਤਾਵਨ ਕਾ ਸਦਕਾ ਸਰਬ ਸੁਖੋ ਜਹ ਜੋ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਿਆਇਤ ਡੇਗ ਤੇ ਫਤਿਹ ਬਿਰਤ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਰਾਲ ਚੌਂਕਿਆ ਝੰਡੇ ਪੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਅਕਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦੌਰ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਹੋਏ ਨਿਮਾਣਿਓ ਕੇ ਮਾਨ ਤਾਣਿਓ ਕੇ ਤਨ ਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏਗਾ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰ ਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਆਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੋਤਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਜੀ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਆਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਮਿਹਨਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨੰਦ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਅੱਜ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਸੁੱਖਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਇਆਂ ਸਿੱਖ ਗੁਰਦੁਆਰਾ ਸੈਨਹੋ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਉਹਨਾਂ ਮਰ ਜੀਵੜਿਆਂ ਨੂੰ ਯਾਦ ਕੀਤਾ ਜਾ ਰਿਹਾ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਦੀਵਾਨ ਸਜਾਏਗਾ ਸਜੇ ਹੋਏ ਦੀਵਾਨਾਂ ਵਿੱਚ ਮਹਾਰਾਜ ਜੀ ਗੁਰੂ ਦਾ ਜਸ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਕਿਰਪਾ ਕਰਨ ਲਈ ਮਹਾਰਾਜ ਜੀ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਸਿੱਖ ਕੌਮ ਨੂੰ ਚੱਲਣ ਦਾ ਬਲ ਉਦਮ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਜੀ ਦਰ ਕਰਦੇ ਸੇਵਕ ਭਾਈ ਅਰੁਣ ਕੁਮਾਰ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ $250 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਸੇਵਕਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੂਪ ਦਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਨੰਦ ਪਰਿਵਾਰ ਵੱਲੋਂ ਵੱਡੇ ਵਡੇਰਿਆਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸਲਾਨਾ ਯਾਦ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਪਿਛਲੀਆਂ ਆਤਮਾਵਾਂ ਨੂੰ ਆਤਮਕ ਸ਼ਾਂਤੀ ਬਖਸ਼ਿਸ਼ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ

ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿੱਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਪੋ ਚਾਹੇ ਕੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਯਾ ਕੀ ਰਹਿਣਾ, ਪਾਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ ਹੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ ਖੰਡਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਹਿਲਾਰਾ ਗੁੜ ਦੀ ਪਿਮੇਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤਾ ਖੀ ਕਰਤੇ ਕਾਹ ਵਿਚਾਰ ਪ੍ਰਭਾਵ ਸੁਲੇ ਸੁਲੇ ਸਜਣ ਹਰ ਤੁਮ ਗਾ ਵੀਰ ਨਿਰਭਉ ਖਾ ਸੁਹਿਲਾ ਹੋ ਵਾਰ ਜਿਥਲੇ ਸਦਾ ਸੋਇ ਰਾਹੋ ਨਿਤ ਨਿਤ ਜਿਹੜੇ ਸੰਭਾਲਿਆ ਦੇਖਾ ਦੇ ਹਾਰ ਤੇਰੇ ਦਾਨ ਕਿਮਤ ਨਾ ਪਵੈ ਤਸਦਾ ਤੇ ਕੁਣ ਸਮਾਰ ਸੰਬਤ ਸਾਹਾ ਲਿਖਿਆ ਮੇਰ ਕਿਰਪਾ ਤੇਲ ਦੇਹੋ ਸਜਣ ਸੀ ਸੁਰਿਆ ਜੋ ਹੋਵੈ ਸਾਹਿਬ ਸੁਮੇਲ ਘਰ ਕਰੇ ਪਹੁੰਚਾ ਸਦੜੇ ਨਿਤ ਪਹੁੰਚ ਸਦਨ ਹਰਾ ਸਿਮਰੀ ਨਾਨਕ ਸੇ ਦਿਆ ਰਾਗਾ ਸਮੇ ਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵਿਸ ਨੇ ਇੱਕ ਬਾਬਾ ਜੈ ਕਰ ਪ੍ਰਤੀ ਕਿਰਤ ਹੋਏ ਸੋਭਰਾ ਖੁਦਾਈ ਤੋਂ ਰਾਹੋ ਵਿਸ ਵਿੱਚ ਸਿਆ ਘੜੀ ਅਪੈਰਾ ਥਿੱਤੀ ਵਾਰੀ ਮਾਂ ਹੋਵਾ ਸੂਰਜ ਇੱਕੋ ਰੁੱਤ ਨੇ ਇੱਕ ਨਾਨਕ ਕਰਤੇ ਕੇ ਕੀਤੇ ਵਿਸਰਾਗ ਧਨਾ ਸ੍ਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਨਾ ਲੋ ਪਵਨ ਚੋਰੋ ਕਰੇ ਸਾਗਲ ਬਨਰਾਏ ਪ੍ਰੰਤ ਜੋਤੀ ਕੈਸੀ ਆਰਤੀ ਹੋਏ ਭੁੱਖ ਨਾ ਤੇਰੀ ਆਰਤੀ ਅਨਹਤਾ ਸਤਵਾਦ ਧੀਰੀ ਰਾਹੋ ਸਹਿਸ ਤਵ ਨੈਨ ਨੈਨ ਹੈ ਤੁਹੇ ਕੋ ਸਹਿਸ ਮੂਰਤ ਨਾਇਕ ਤੁਹੇ ਸਹਿਸ ਪਦ ਮਨਾਨੇ ਪਦ ਨੰਦਿ ਸਹਿਸ ਤਵ ਬੰਦੀ ਤੁਰਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਚਾਨ ਸਭ ਮੈਂ ਚਾਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵ ਹੈ ਸਵਾਰਤੀ ਹੋਏ ਹਰ ਚਰਨ ਕਮਲ ਮਕਰਨ ਕਿਰਪਾ ਦਿਲ ਦੇ ਹਿਰਾਨ ਸਾਰੀ ਕੋ ਹੋ ਜਾਤੇ ਤੇਰੇ ਨਾਲ ਵਾਸਾ ਰਾਗ ਗੋੜੀ ਕੀਰਤੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਵੋਹ ਭਰੀਆ ਮਿਲ ਸਾਧੂ ਖੰਡਲ ਖੰਡਾ ਹੇ ਹੋ ਰਬ ਲਿਖ ਤੁਲਖੇ ਗੁਰ ਪਾਇਆ ਮਨ ਹਰਿਓ ਮੰਡਲ ਮੁੰਡਾ ਹੇ ਕਰ ਸਾਧੂ ਅੰਜੁਲੀ ਪਨੋਡਾਏ ਕਟੰਡੋਤ ਪਨੋਡਾਏ ਰਾਹੋ ਸਾਕਤ ਹਰ ਸਾਧਨਾ ਜਾਣਿਆ ਤਿਰ ਅੰਤਰ ਹੋ ਮੈਂ ਕੰਡਾ ਹੈ ਜੋ ਜੋ ਚਲੈ ਚੁਪ ਹੈ ਦੁਪਾ ਜਮਕਾਰ ਸਹਿ ਸਿਖਾਏ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭੁਖਾਏ ਅਵਨਾਸੀ ਪ੍ਰਭਾ ਪਰਮੇਸ਼ਰ ਬੋ ਸੁਖਮ ਬ੍ਰਹਮਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਲੁਡਾਹੇ ਜਨਾਰਕ ਨਾਮਦਾਰ ਟੇਕੇ ਨਾਮੇ ਸੁਖਮਡਾਏ ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੇ ਵੇਲਾ ਇਹਾ ਖਾਟ ਚਲੋ ਹਰਲਾ ਆਗੈ ਬਸੰ ਸੁਵੇਲਾ ਆਉਦ ਘਟੈ ਦਿਨ ਸਹਿਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਾਹੋ ਇਹ ਸੰਸਾਰ ਵਿਕਾਰ ਸੰਸੀ ਮੈਂ ਤਾਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹੋ ਰਸ ਅਕਤ ਕਥਾ ਤਿਨ ਜਾਨੀ ਜਾਂ ਕੋ ਆਏ ਸੋਏ ਬਿਹਾ ਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਓ ਸੁਖ ਸਹਿਜੇ ਬਾਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਹਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧਿਆ
1: ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਕੋਈ ਨਾਉ ਨ ਜਾਣੇ। ਬੋਲੋ ਜੀ ਬੋਲੋ ਜੀ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਇ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ। ਜਿਹ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਦਾਵੇ ਧਾਏ। ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈਂ ਹੋਏ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਿਦਾਵ ਜੀ ਕਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟੀਆਂ ਦੀ ਓਟ ਗੁਰੂ ਗਰੀਬ ਨਿਵਾਜ। ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀ ਦੇ ਮੁਬਾਰਕ ਦਰ ਤੇ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ। ਦਾਤਾ ਜੀ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਖੁੱਲ੍ਹੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਕੀਤਾ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ ਆਪ ਜੀ ਦੀ ਸੇਵਾ ਸੰਭਾਲ। ਸੋਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ। ਬੇਅੰਤ ਭੁੱਲਾਂ ਹੋ ਗਈਆਂ ਬਖਸ਼ ਲੈਣਾ। ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਸਭ ਦੀ ਹਾਜ਼ਰੀ ਪ੍ਰਵਾਨ। ਦਾਤਾ ਜੀ ਆਪਣੇ ਸੇਵਕਾਂ ਦੇ ਤੁਹਾਡੇ ਦਰ ਦੇ ਕੀਰਤਨੀਆਂ ਦੇ ਆਉਣ ਵਾਲੇ ਕਾਰਜ ਰਾਸ ਪਰਿਵਾਰਾਂ ਵਿੱਚ ਸੁੱਖ ਵਰਤਾਇਓ। ਸੇਵਾਦਾਰ ਹਾਜ਼ਰ ਨੇ ਦਾਤਾ ਜੀ ਮਿਹਰ ਕਰੋ। ਨਿਜ ਅਸਥਾਨ ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੋ। ਰਹਿਣ ਆਈਏ ਸੁਖਮਈ ਬਤੀਤ ਕਰਾਉਣੀ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦਰਸ਼ਨ ਬਖਸ਼ਣਾ। ਸੁੱਖ ਹੋਵੇ ਨਾਮ ਚਿਤਾਵੇ ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਨੇ ਅੱਜ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ, ਰਾਗ ਸੂਹੀ ਦੇ ਵਿੱਚ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਕੇ ਪਾਵਨ ਅੰਗ 767 ਔਰ 768 ਦੇ ਉੱਤੇ ਸੁਭਾਈਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਆਪ ਸਭ ਸੰਗਤਾਂ ਨੂੰ ਜੀਵਨ ਜਾਚ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆਂ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਪਾਵਨ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਔਰ ਸੁਣਨ ਦੀ ਤਾਕਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਏ ਨਮੈ, ਜੁਗਾਦਿਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵੈ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਾਹੀ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੋਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕਹਿ ਸਿਮਰਨ ਅਨਦਿਨ ਜਾਗੈ। ਪ੍ਰਭ ਕਹਿ ਸਿਮਰਨ ਭਉ ਨਾ ਵਿਆਪੈ, ਪ੍ਰਭ ਕਹਿ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕਹਿ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕਹਿ ਸਿਮਰਨ ਜਪ ਤਪ ਪੂਜਾ, ਪ੍ਰਭ ਕਹਿ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁੱਝੈ। ਪ੍ਰਭ ਕਹਿ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਪ੍ਰਭ ਜੀ ਬਸ ਹੈ ਸਾਧ ਕੀ ਰਸਨਾ, ਨਾਨਕ ਜਾਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰ ਹੈ ਸੇ ਧਨਵੰਤੇ, ਪ੍ਰਭ ਕੋ ਸਿਮਰ ਹੈ ਸੇ ਪਤਵੰਤੇ। ਪ੍ਰਭ ਕੋ ਸਿਮਰ ਹੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰ ਹੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰ ਹੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰ ਹੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰ ਹੈ ਸੇ ਸੁਖ ਵਾਸੀ, ਪ੍ਰਭ ਕੋ ਸਿਮਰ ਹੈ ਸਦਾ ਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰ ਹੈ ਸੇ ਪਰਉ ਪੁਕਾਰੀ, ਪ੍ਰਭ ਕੋ ਸਿਮਰ ਹੈ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰ ਹੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰ ਹੈ ਤਿਨ ਸੁਖ ਬਿਹਾਵੈ।
प्रभ को सिमरै तिन आत्म जीता, प्रभ को सिमरै तिन निर्मल रीता, प्रभ को सिमरै तिन आनंद कनेरे, प्रभ को सिमरै बसै हर नेरे। संत कृपा ते अन दिन जाग, नानक सिमरन पूरै भाग, प्रभ कै सिमरन कारज पूरे, प्रभ कै सिमरन कबहु न चूरे। प्रभ कै सिमरन हर गुण बानी, प्रभ कै सिमरन सहज सम्मानी, प्रभ कै सिमरन निःचल आसन, प्रभ कै सिमरन कमल विगासन। प्रभ कै सिमरन अनहद झुनकार, सुख प्रभ सिमरन का अंत न पार। सिमरह से जन जिनको प्रभ मया, नानक तिन जन सरणी पया। हर सिमरन कर भगत प्रगटाए, हर सिमरन लग भेद उपाए। हर सिमरन भय सिद्ध जति दाते, हर सिमरन नीच चहुकुंत जाते। हर सिमरन धारी सब तरना, सिमर सिमर हर कारण करना। हर सिमरन कियो सगल अकारा, हर सिमरन मैं आप निरंकारा। कर कृपा जिसे आप बुझाया, नानक गुरमुख हर सिमरन तिन पाया। सलोक दीन दर्द दुख भंजना, घट घट नाथ अनाथ। शरण तुम्हारी आयो, नानक के प्रभ साथ। अष्टपदी जह मात पिता सुत मीत न पाई, मन ऊहा नाम तेरा संग सहाई। जय महाभयान दूत जम दल, तह केवल नाम संग तेरा चलै। जह मुश्किल हो वह अत भारी, हर को नाम किन माहे उधारी। अनक पुनः चरण करत नहीं तरै, हर को नाम कूट पाप पर हरै। गुरमुख नाम जप हो मन मेरे, नानक पावह सुख कनेरे। सगल सृष्ट को राजा दुखिया, हर का नाम जपत होए सुखिया। लाख करोरी बंध न परै, हर का नाम जपत निस्तरै। अनेक माया रंग तिख ना बुझावै, हर का नाम जपत आघावै। जिह मार्ग इहो जात अकेला, तह हर नाम संग होत सुहेला। ऐसा नाम मन सदा त्याइयै, नानक गुरमुख परम गत पाइयै। छूटत नहीं कोट लख बाही, नाम जपत तय पार पर राही। अनेक बिघन जय आये संगारै, हर का नाम तत्काल उधारै। अनेक जोन जन मैं मार जाम, नाम जपत पावै विश्राम। हौ मैला मल कबहु न धोवै, हर का नाम कोट पाप खोवै। ऐसा नाम जप हो मन रंग, नानक पाइयै साध कै संग। जिह मार्ग के गने जाए न कूसा, हर का नाम ऊहा संग तोसा। जिह पैंडाए महा अंध गुबारा, हर का नाम संग उजियारा। जहा पंथ तेरा को ना सुइयानू, हर का नाम तह नाल पछानू। जय महापयान तपत बहु काम, तह हर के नाम की तुम ऊपर शाम। जहा त्रिखा मन तुझ आकर्ख है, तह नानक हर हर अमृत बरख है। भगत जना की बरतन नाम, संत जना के मन विश्राम। हर का नाम दास की ओट, हर के नाम उधरे जान कोट। हर जस करत संत दिन रात, हर हर औखद साधक मात। हर जन कै हरि नाम निधान, पार ब्रह्म जन की नो दान। मन तन रंग रते रंग एक, नानक जन कै बिरत बबेक। हर का नाम जन कौ मुकत जुगत, हर कै नाम जन कौ त्रिपत भुगत। हर का नाम जन का रूप रंग, हर नाम जपत कब परै न भंग। हर का नाम जन की वडयाई, हर कै नाम जन शोभा पाई। हर का नाम जन कौ भोग जोग, हर नाम जपत कछ नाही बेयोग। जन राता हर नाम की सेवा, नानक पूजै हर हर देवा। हर हर जन कै मालख जीना, हर तन जन कौ आप प्रभ दीना। हर हर जन कै ओट सताणी, हर प्रताप जन अवर न जानी। ओत पोत जन हर रस राते, सुन समाध नाम रस माते। आठ पहर जन हर हर जपै, हर का भगत प्रगट नहीं छपै। हर की भगत मुकत बहु करे, नानक जन संग केते तरे। पार जात इहो हर को नाम काम, तेन हर हर गुण गाम। सब ते उत्तम हर की कथा, नाम सुनत दर्द दुख लथा। नाम की महिमा संत रिद वसै, संत प्रताप दुर्ख सब नसै। संत का संग वड भागी पाई है, संत की सेवा नाम ते आई है। नाम तुल कछ अवर न होए, नानक गुरमुख नाम पावै जन कोए। सलोक बहु शास्त्र बहु सिमरती, पेखे सर्ब टडोल। पूज
ਕਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੂਰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨਿਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸ਼ਵ ਹੈਵਰ ਭੂਮ ਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛੁ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬਹੁ ਨ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾਂ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗਹਿ ਨਹੀਂ ਸਿਜੈ ਛੂਟਸ ਨਾਹੀ ਊਬ ਪਿਆਲ ਮੁਹਿ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋ ਬਾਲੋ ਰੈ ਸਾਧ ਸੰਗ ਇਹ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪੁਨੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮੁੰਦਰ ਸ਼ੇਤਾ ਨਾਨਕ ਪਾਪ ਪੁਨ ਨਹੀਂ ਲੇਪਾ ਨਿਰਧਨ ਕਉ ਧਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇਵ ਅਵਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਏ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੇ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੇ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਬਿਵਸਥਾ ਤੁਜੈ ਪਿਆਰੈ ਦੂਧ ਭਰ ਜੋਵਨ ਭੋਜਨ ਸੁਖ ਸੂਧ ਬਿਰਧ ਭਇਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲਿਹੋ ਤਾਓ ਨਾਨਕ ਸੀ ਜਹੇ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਗ ਹਸੈ ਜਿਹ ਪ੍ਰਸਾਦ ਪੀ ਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤਿਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਨਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੈ ਬਿਸਾਰੈ ਮੁਗਧ ਅਜਾਨ ਸਦਾ ਸਦਾ ਇਹੋ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਨਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ
चंदन लेप उतारे धोए कर तब प्रीत भस्म संग होए अंधकूप मैं पतत बिकराल नानक काढ लिहो प्रभ दयाल करतूत पशु की मानस जात लोक पचारा करे दिन रात बाहर पेख अंतर मल माया शपश नाहे कश करे छपाया बाहर ज्ञान तिहन इसनान अंतर व्यापै लोभ सुवान अंतर अग्न बाहर तन सुआ गल पाथर कैसे करै अथा जाकै अंतर बसै प्रभ आप नानक तेजन सहज समात सुन अंधा कैसे मार्ग पावै कर गह लेहु ऊड़ निभावै कहा बुझारत बुझै डोरा निस कहिए तो समझे पूरा कहा बिशन पद गावै गूंग जतन करै तौ पी सूर भंग कह पिंगल पर्वत पार पवन नहीं होत ऊहा उस गवन करतार करुणा मैं दीन बेनती करै नानक तुमरी कृपा त्रै संग सहाय सुवावे न चीत जो बैराई तास्यों प्रीत बलुआ के ग्रह पीतर बसै आनंद केल माया रंग रसै दृढ़ कर मने मने प्रतीत काल न आवे मूड़े चीत बैर विरोध काम क्रोध मोह झूठ बिकार महालोभ त्रोह याहु जुगत बिहाने कई जन्म नानक राख लेहो आपन कर कर्म तू ठाकुर तुम पह अरदास जियो पिंड सब तेरी रास तुम मात पिता हम बारिक तेरे तुमरी कृपा मैं सुख कनेरे कोई न जाने तुमरा अंत ऊचे ते ऊचा भगवंत सगल समग्री तुमरा सूत्र तहारी तुम ते होए सो आज्ञाकारी तुमरी गात मेत तुम ही जाने नानक दास सदा कुर्बानी सलोक दीन हार प्रभ छोड़ कै लाग है आन सो आए नानक कहू नसी जई बिन नावै पत जाए अष्टपदी दस वस्तु ले पाछ पावै एक वस्तु कारण बिखोट गवावै एक भी न दे दस भी हिर ले तौ मूड़ा कहो कह करे जिस ठाकुर स्यो नाही चारा ताको की जा साधनम सुकारा जाके मन लागा प्रभ मीठा सर्ब सुख ताहू मन बूठा जिस जाने अपना हुक्म मनाया सर्ब थोक नानक तिन पाया अगणत साहू अपनी दे रास खात पीत बरतै आनंद उलास अपनी अमान कश बाहुर साहुले अज्ञानी मन रोस करे अपनी प्रतीत आप ही खोवै बहुरस का विश्वास न होवै जिसकी बस्त तिस आज्ञा रख है प्रभ की आज्ञा मान है माथ है उसे चौ गुण करे निहाल नानक साहिब सदा दयाल अनिक भांत माया के हेत सर पर होवत जान अनेत बिरख की छाया स्यों रंग लावे ओह बिनसै ओ मन पछुतावै जो दिसै सो चालन हार लपट रहे उतह आंदनधार बटाऊ स्यो जो लावै नेह ताको हाथ न आवै के मन हर के नाम की प्रीत सुखदाई कर कृपा नानक आप लय लाई मिथ्या तान तान कुटंब सुबाया मिथ्या हो मैं ममता माया मिथ्या राज जो बन तन माल मिथ्या काम क्रोध बिकराल मिथ्या रस हस्ती असब बस्त्रा मिथ्या रंग संग माया पेख हस्ता मिथ्या ध्रुव मोह अभिमान मिथ्या आपस ऊपर करत गुमान अस थिर भगत साध की सरन नानक जाप जाप जीवै हर के चरण मिथ्या श्रवण पर निंदा सुनै मिथ्या हस्त पर दर्ब को हिरै मिथ्या नेत्र पेखत पर त्रै रूपाद मिथ्या रसना भोजन अनुस्वाद मिथ्या चरण पर बेकार को तहवै मिथ्या मन पर लोभ लुभावै मिथ्या तन नहीं पर उपकारा मिथ्या बास लेत बेकारा बिन बूझे मिथ्या सब भय सफल देह नानक हर हर नाम लय बिरथि साकत की आरजा साच बिना कह होवत सूचा बिरथा नाम बिना तन अंध मुख आवत ताके दुर्गंध बिन सिमरन दिन रैन बिरथा बेहाए मेघ बिना ज्यो खेती जाए गोविंद भजन बिन बिरथे सब काम ज्यो किरपन किनारा रथ दाम धन धन ते जन जिह घट बस्यो हर नाओ नानक ताके बल बल जाओ रहत आवर काश आवर कुमावत मन नहीं प्रीत मुख हो गांड लावत जानन हार प्रभु परबीन बाहर भेख ना काहू पीन आवर उपदेश है आप ना करै आवत जावत जन्म मरै जिसका अंतर बसे निरंकार तिसकी सीख तरै संसार
ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ। ਆਪੇ ਆਪ ਆਪ ਕਰਤਨ ਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਕਾਸ਼ ਜਾਣੈ ਆਤਮ ਕੀ ਰਹਿਤ। ਜਿਸ ਭਾਵੈ ਤਿਸ ਲਾਏ, ਲੜ ਲਾਏ ਖਾਂਥਨੰਤਰ ਰਹਿਆ ਸੁਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹੰ ਮੇਵ। ਨਾਨਕ ਪ੍ਰਭ ਸਰਣਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਿਹ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ। ਜਿਹ ਪ੍ਰਸਾਦ ਬਸ ਹੈ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਹੁ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜਿਹ ਪ੍ਰਸਾਦ ਪਾਠ ਭਟੰਬਰ ਹਡਾਵਹਿ, ਤਿਸ ਹੈ ਤਿਆਗ ਕਥ ਅਵਰ ਲੁਭਾਵਹਿ। ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਕਾ ਜਸ ਗਾਵੀ ਜੈ। ਜਿਹ ਪ੍ਰਸਾਦ ਤੁਜ ਸਭ ਕੂ ਮਾਨੈ, ਮੁਖ ਤਾਕੂ ਜਸ ਰਸਨ ਬਖਾਨੈ। ਜਿਹ ਪ੍ਰਸਾਦ ਤਿਰੁ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ, ਨਾਨਕ ਪਤ ਸੇਤੀ ਘਰ ਜਾਵਹਿ। ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵਹੁ ਤਿਸ ਰਾਮ ਸਨੇਹੀ। ਜਿਹ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ। ਜਿਹ ਪ੍ਰਸਾਦ ਤੁਜ ਕੂ ਨਾ ਪਹੁੰਚੈ, ਮਨ ਸਾ ਸਾ ਸਿਮਰਹੁ ਪ੍ਰਭ ਊਚੇ। ਜਿਹ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇ ਹੇ। ਜਿਹ ਪ੍ਰਸਾਦ ਅਭੁਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ। ਜਿਹ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬਹੁ ਨਾ ਬਿਸਾਰੀ। ਜਿਹ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪਰੋਏ ਪ੍ਰਭ ਆਪੁਨੇ ਮਨਾ। ਜਿਨ ਤੇਰੀ ਮਨ ਬਨਤ ਬਨਾਈ, ਉਠਤ ਬੈਠਤ ਸਦ ਤਿਸੈ ਧਿਆਈ। ਤਿਸੈ ਧਿਆਏ ਜੋ ਏਕ ਅਲਖੈ, ਈਹਾਂ ਊਹਾਂ ਨਾਨਕ ਤੇਰੀ ਰੱਖੈ। ਜਿਹ ਪ੍ਰਸਾਦ ਕਰਹਿ ਪੁਨ ਬਉਦਾਨ, ਮਨ ਆਠ ਪਹਿਰ ਕਰ ਤਿਸ ਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਹ ਸਾ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਹੁ ਸਦਾ ਅਨੂਪ। ਜਿਹ ਪ੍ਰਸਾਦ ਤੇਰੀ ਨੀਤੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਾਤਰ ਹੈ, ਗੁਰਪ੍ਰਸਾਦ ਨਾਨਕ ਜਸ ਕਾ ਹੈ। ਜਿਹ ਪ੍ਰਸਾਦ ਸੁਨਹਿ ਕਰਨ ਨਾਦ, ਜਿਹ ਪ੍ਰਸਾਦ ਪੇਖਹਿ ਬਿਸਮਾਦ। ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ। ਜਿਹ ਪ੍ਰਸਾਦ ਹਸਤ ਕਰ ਚੱਲਹਿ, ਜਿਹ ਪ੍ਰਸਾਦ ਸੰਪੂਰਨ ਫਲ ਹੈ। ਜਿਹ ਪ੍ਰਸਾਦ ਪਰਮ ਗਤ ਪਾਵ ਹੈ, ਜਿਹ ਪ੍ਰਸਾਦ ਸੁਖ ਸਹਿਜ ਸਮਾਵ ਹੈ। ਐਸਾ ਪ੍ਰਭ ਤਿਆਗ ਅਵਰ ਕਤ ਲਾਗਹੁ, ਗੁਰਪ੍ਰਸਾਦ ਨਾਨਕ ਮਨ ਜਾਗਹੁ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨਹੋ ਵਿਸਾਰ। ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾ ਕਉ ਜਾਪ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰੇ। ਜਿਹ ਪ੍ਰਸਾਦ ਤੂੰ ਪਾਵਹਿ ਸਾਚ, ਰੇ ਮਨ ਮੇਰੇ ਤੂੰ ਤਾਸਿਉ ਰਾਚ। ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਉ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਊਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨਹੂੰ ਲਾਇਆ। ਜਿਤ ਜਿਤ ਲਾਵਹੁ ਤਿਤ ਲਗਹਿ ਹਰ ਨਾਥ, ਨਾਨਕ ਇਨ ਕੈ ਕਛੂ ਨ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੇ ਸੋ ਗਿਆਨ। ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪ੍ਰਫੁੱਲੈ। ਸਾਧ ਕੈ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ। ਸਾਧ ਕੈ ਸੰਗ ਨਕਤ ਹੂੰ ਧਾਵੈ, ਸਾਧ ਸੰਗ ਅਸ ਥੇਤ ਮਨ ਪਾਵੈ।
साध कै संग माया ते भिन्न साध संग नानक प्रभ सो प्रसन्न साध संग दुश्मन सब मीत साधु कै संग महापुनीत साध संग किस्यो नहीं बैर साध कै संग न बीगा पैर साध कै संग ना ही को मंदा साध संग जाने परमानंदा साध कै संग ना ही हो ताप साध कै संग तजै सब आप आपे जाने साध बढ़ाई नानक साध प्रभु बने आई साध कै संग न कबहू तावै साध कै संग सदा सुख पावै साध संग बस अगोचर लहै साधु कै संग अजर सहै साध कै संग बसै थान ऊचे साधु कै संग महल पहुँचै साध कै संग दृढ़ै सब धर्म साध कै संग केवल पार ब्रह्म साध कै संग पाए नाम निधान नानक साधु कै कुर्बान साध कै संग सब कुल उधारै साध संग साजन मीत कुटुंब निस्तारै साधु कै संग सो धन पहवै जिस धन ते सब को वरसावै साध संग धर्म राय करे सेवा साध कै संग सुबा सुर देवा।

ਨਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋਨ ਨਾ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮੈਂ ਜਾਣੈ ਅਸਥੂਲ ਚਹਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਤਾਰੈ ਪਾਸ ਪ੍ਰੇਤ ਮੁਗਦ ਪਾਥਰ ਕਉ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਬੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਬਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਭਿਨਾਸ਼ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਪਹਿ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥਵਾਸੀ ਕਈ ਕੋਟ ਬਨ ਭ੍ਰਮੈ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ ਕਈ ਕੋਟ ਆਤਮ ਧਿਆਨ ਤਹਰੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵਤਨ ਨਾਮ ਧਿਆ ਵਹਿ ਨਾਨਕ ਕਰਤੇ ਕਾ ਅੰਤ ਨਾ ਪਾਵਾ ਹੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗ ਆਤਮ ਨੇ ਕੋਰ ਕਈ ਕੋਟ ਪਰ ਦਰਬ ਕੋਹਿ ਰਹਿ ਕਈ ਕੋਟ ਪਰ ਦੁਖ ਨਾ ਕਰਹਿ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀ ਹਰ ਸੂਰ ਨਖਿਅਤਰ ਕਈ ਕੋਟ ਦੇਵਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ ਕਈ ਕੋਟ ਰਾਜ ਸੁਤਾਮਸ ਸਾਤਕ ਕਈ ਕੋਟ ਬੇਦ ਪੁਰਾਨ ਸਿਮਰਤ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚੈਰ ਜੀਵੇ ਕਈ ਕੋਟ ਗਿਰੀ ਮੇਰ ਸੁਵਰਨ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਤੇ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੈ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਖੀ ਨਾਨਕ ਸਭ ਕਿਛੁ ਪ੍ਰਭ ਕੈ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕਉ ਮਿਲਿਓ ਪ੍ਰਭ ਅਭਿਨਾਸ਼ ਕਈ ਕੋਟ ਮੰਗੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਉ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਬਿਸਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾਕਾ ਅੰਤ ਨ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵਹਿ ਅਮਰ ਪੈ ਸਾਧ ਸਾਧ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵਹਿ ਆਤਮ ਰਸ ਸੁਖ ਸਹਿਜ ਸਮਾਵਹਿ
अपुने जन खो सा सा सुमारे, नानक ओए परमेश्वर के प्यारे। सलोक करण कारण प्रभ एक है, दूसर नाही कोय, नानक ते सबल हारण है, जल सल महियल सोए। अष्टपदी कारण करावन करण है जोग, जो ते सुभावै सोई होग, खिन मह थापो थापन हारा, अंत नहीं किश पारा वारा। हुक्मे तार अतार रहावै, हुक्मे उपजाय हुक्म समावै, हुक्मे ऊंच नीच व्यवहार, हुक्मे अनेक रंग प्रकार, कर कर देखै अपने वडयाई, नानक सब मै रहा समाई। प्रभ भावै मनुख गत पावै, प्रभ भावै ता पाथर तरावै, प्रभ भावै बिन सास तिराखै, प्रभ भावै ता हर गुण भाखै, प्रभ भावै ता पतत उदारै, आप करै आपन बीचारै, दुहां सिरियां का आप स्वामी, खेलै बिगसै अंतर जामी, जो भावै सो कार करावै, नानक दृष्टि अवर न आवै। कहो मानुख ते क्या होया वै, ज्यो तिस भावै सोई करावै, इसकै हाथ होए तां सब किछ ले, ज्यो तिस भावै सोई करे, अन जानत बिख्या मै रचै, जे जानत आपन आप बचै, भरमे भूला दै दिस धावै, निमख माहे चार कुंट फिरे आवै। कर कृपा जिसे अपने भगत दे, नानक ते जन नाम मिले, खिन मै नीच कीट कौ राज, पार ब्रह्म गरीब निवाज। जा का दृष्ट कशु न आवै, तिस तत्काल दै दिस प्रगटावै, जा कौ अपने करै बखसीस, ताका लेखा न गनै जगदीस। जियो पिंड सब तिस की रास, घट घट पूर्ण ब्रह्म प्रगास, अपनी बणत आप बनाई, नानक जीवै देख बडाई, इसका बल नाही इस हाथ, करण करावण सर्ब को नाथ। आज्ञाकारी बपुरा जियो, ज्यो तिस भावै सोई फुन थियो, कबहू ऊंच नीच मैं बसै, कबहू सोग हर करंग हसै, कबहू निंद चिंद ब्योहार, कबहू ऊभ आकाश पयाल, कबहू बेता ब्रह्म विचार, नानक आप मिलावन हार। कबहू निरत करे बहु भांत, कबहू सोए रहै दिन रात, कबहू महाक्रोध बिकराल, कबहू सर्ब की हो तरवाल, कबहू होए बहै बड़ राजा, कबहू भिखारी नीच का साजा, कबहू आप कीरत मै आवै, कबहू भला भला कहावै, ज्यों प्रभ राखै तिव ही रहै, गुरप्रसाद नानक सा चुका है। कबहू होए पंडित करे बखियान, कबहू मोन धारी लावै ध्यान, कबहू ताट तीरथ इसनान, कबहू सिद्ध साधक मुख ज्ञान, कबहू कीट हस्त पतंग होए जिया, अनेक जोन भर मैं परमिया, नाना रूप ज्यों स्वांगी दिखावै, ज्यों प्रभ भावै तिवै नचावै, ज्यो तिस भावै सोई होए, नानक दूजा अवर न कोए। कबहू साध संगत एहो पावै, उस अस्थान ते बहुर न आवै, अंतर होए ज्ञान प्रगास, उस अस्थान का नहीं विनाश। मन तन नाम रते एक रंग, सदा बसै पार ब्रह्म कै संग, ज्यों जल मैं जल आए खटाना, त्यों ज्योति संग ज्योत समाना। मिट गए गवन पाए विश्राम, नानक प्रभ कै सद कुरबान। सलोक सुखी बसै मसकीनिया, आप निवार तले बड़े बड़े अहंकारिया, नानक गर्भ गले। अष्टपदी जिसका यंत्र राज अभिमान, सो नरक पाती होवत सुआन, जो जाने मैं जोवनवंत, सो होवत विष्टा का जंत। आपस को कर्मवंत कहावै, जन्म मरै बहु जोन परमावै, धन भूमिका जो करै गुमान, सो मूर्ख अंधा ज्ञान। कर कृपा जिसका हृदय गरीबी बसावै, नानक इहा मुकत आगै सुख पावै। धनवंता होए कर गरबावै, तृण समान काश संग ना जावै, बहु लस्कर मानुख ऊपर करे आस, पल पीतरता का होए विनाश। सब ते आप जाने बलवंत, खिन मैं होए जाए पसमंत, किसे न बदै आप अहंकारी, धर्म राय तिस करे खुआरी, गुर प्रसाद जाका मिटे अभिमान, सो जन नानक दरगह परवान। कोट कर्म करे हों तारे, श्रम पावे सगले बिर थारे, अनक तपस्या करे अहंकार, नरक सुरग फिर अवतार। अनक जतन कर आत्म नहीं द्रवै, हर दरगह कहो कैसे गावै, आपस कहो जो भला कहावै, तिसै भलाई निकट न आवै, सर्ब की रेन जाका मन होए, कहो नानक ताकि निर्मल सोए।
जब लग जाने मुझ ते काश होए तब इसको सुख नाही कोए जब ए जाने मैं किश करता तब लग गर्भ जोन मैं फिरता जब तारै को बैरी मीत तब लग निह चल नाही चीत जब लग मोह मगन संग माए तब लग धर्म राय दे सजाए प्रभ कृपा ते बंधन टूटै गुर प्रसाद नानक हौं छूटै सहस खटे लख को उठ तावै त्रिपत न आवै माया पाछै पावै अनेक भोग बिख्या की करै नह त्रिपतावै खप खप मरै बिना संतोख नहीं को राजै सुपन मनोरथ बिरथे सब काजै नाम रंग सर्ब सुख होए बड़ भागी किसै प्राप्त होए करन करावन आपे आप सदा सदा नानक हर जाप करन करावन करने हार इसके हाथ कहा विचार जैसी दृष्ट करे तैसा होए आपे आप आप प्रभ सोए जो के शकीनो सो अपने रंग सब ते दूर सब हूं कै संग बूझै देखै करै बबेक आपे एक आपे अनेक मरै ना बिनसै आवै ना जाए नानक साध ही रहया समाए आप उपदेशै समझै आप आपे रचिया सब कै साथ आप कीनो आपन बिस्थार सब काश उसका ओ करने हार उस ते भिन कहो किश होए थान तनंत्र एक सोए आपुने चले तो आप करने हार कौतक करे रंग अपार मन मह आप मन अपने माहे नानक कीमत कहन न जाए सत सत सत प्रभ स्वामी गुर प्रसाद किने वख्यानी सच सच सच सब कीना कूट मधे किने बिरलै चीना भला भला भला तेरा रूप अत सुंदर अपार अनूप निर्मल निर्मल निर्मल तेरी बाणी घट घट सुनी सरवन बखियाणी पवित्र पवित्र पवित्र पुनीत नाम जपै नानक मन प्रीत सलोक संत सरन जो जन परै सो जन उदरण हार संत की निंदा नानका बहुर बहुर अवतार अष्टपदी संत कै दुखन आरजा घटै संत कै दुखन जमते नहीं छुटै संत कै दुखन सुख सब जाए संत कै दुखन नरक में पाए संत कै दुखन मत होए मलीन संत कै दुखन सोभा ते हीन संत के हथे कौ रखै न कोए संत कै दुखन थान भ्रष्ट होए संत कृपाल कृपा जे करै नानक संत संग निंदक भी तरै संत के दुखन ते मुख भवै संतन के दुखन काग ज्यों लवै संतन के दुखन सर्प जोन पाए संत के दुखन त्रिगद जोन किरमाए संतन के दुखन तृष्णा मैं जलै संत के दुखन सब को शलै संत के दुखन तेज सब जाए संत के दुखन नीच नीचाए संत दुखी का थाऊ को नाहे नानक संत भावै ता ओए पी गत पाहे संत का निंदक महातताई संत का निंदक खेन टिकन न पाई संत का निंदक महातियारा संत का निंदक परमेश्वर मारा संत का निंदक राज तेहीन संत का निंदक दुखिया अरदीन संत के निंदक को सर्व रोग संत के निंदक को सदा बिजोग संत की निंदा दुख मह दुख नानक संत भावै ता उस कापी होई मोख संत का दुखी सदा अपवित संत का दुखी किसे का नहीं मित संत के दुखी को डान लागै संत के दुखी को सब त्यागै संत का दुखी महा अहंकारी संत का दुखी सदा बिकारी संत का दुखी जन्म मरै संत की दुख ना सुख ते टरै संत के दुखी को ना ही ठाओ नानक संत भावै तन लय मिलाए संत का दुखी अद बीच ते टूटै संत का दुखी कितै काज ना पहुँचै संत के दुखी को उद्यान प्रमाइयै संत का दुखी उजड़ पाइयै संत का दुखी अंतर ते थो था ज्यों सास बिना मृतक की लो था संत के दुखी की जड़ की शनाहे आपन बीज आपे ही खाहे संत के दुखी को अवर न रखन हार नानक संत भावै तन लय उबार संत का दुखी इयों बिल लाए ज्यों जल बिहून मछली तड़फड़ाए संत का दुखी भूखा नहीं राजाए ज्यों पावक ईधन नहीं त्रापै संत का दुखी छुटै अकेला ज्यों बुआड़ ते लखेत माहे दोहेला संत का दुखी धर्म ते रहत संत का दुखी सद मिथ्या कहत
ਕਿਰਤ ਨਿੰਦਕ ਕਾ ਧੁਰ ਹੀ ਪਾਇਆ, ਨਾਨਕ ਜੋਤਿ ਸੁਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ। ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉਠ ਚਲੈ ਨਿਰਾਸਾ। ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਪਇਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘਟ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ। ਸਭ ਕਾਸ਼ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਥੀਆ। ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੈ ਵਿਚਾਰ। ਜਿਸਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ, ਬਡ ਭਾਗੀ ਨਾਨਕ ਜਨ ਸੇ। ਸਲੋਕ ਤਜ ਹੋ ਸਿਆਨਪ ਸੁਰਜ ਨਹੋ, ਸਿਮਰ ਹੋ ਹਰ ਹਰ ਰਾਏ। ਏਕ ਆਸ ਹਰ ਮਨ ਰਖੋ, ਨਾਨਕ ਦੁਖ ਭਰਮ ਹੋ ਜਾਏ। ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਜਿਸ ਕੈ ਦੀਆ ਰਹੇ ਅਘਾਏ, ਬਾਹੂਰ ਨ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛੁ ਨਾਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪੁਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬੇਗਨ ਨ ਲਾਗੈ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਬਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ। ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸ਼ਰਵਨ ਹਰ ਕਥਾ, ਹਰ ਦਰਗਹਿ ਨਾਨਕ ਊਜਲ ਮੱਥਾ। ਬਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਨੇ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਏਕੋ ਏਕ ਏਕ ਪਛਾਨੈ, ਏਤ ਉਤ ਕੀ ਓ ਸੋ ਜੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਨ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਆਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤੇ ਸਹਿ ਨ ਲਾਗੈ ਦੁਖ। ਜਿਸ ਕੋ ਹਰ ਪ੍ਰਭ ਮਨ ਚੇਤੇ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਗੂਜਿਆ। ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਨਹਿ ਕਿਛੁ ਜਨਮੈ ਨਹਿ ਕਿਛੁ ਮਰੈ, ਆਪਨ ਚਲੇ ਤੋ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ ਆਪ, ਅਨਿਕ ਜੁਗਤ ਰਾਚੁ ਥਾਪ ਉਥਾਪ। ਅਬਿਨਾਸੀ ਨਾਹੀ ਕਿਛੁ ਖੰਡ, ਧਾਰਨ ਧਾਰ ਰਹਿਓ ਬ੍ਰਹਿਮੰਡ। ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋ ਬਾਵੰਤ, ਸਗਲ ਸੰਸਾਰ ਉਧਰੈ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਬਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਪਏ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਬਡ ਭਾਗੈ। ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਕਉ ਉਤਮ ਕਰਮਾਨ। ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਸਹਿਜ ਸੁਭਾਏ ਹੋਵੈ ਸੋ ਹੋਏ, ਕਰਨੇ ਹਾਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹੇ ਸਮਾਹੇ, ਓਏ ਸੁਖ ਨਿਧਾਨ ਉਨਹੂੰ ਬਣਿਆਏ। ਆਪਸ ਕਉ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਨ ਨਹਾਰ। ਜਾ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਹਾਰ। ਅਸ਼ਟਪਦੀ ਟੂਟੀ ਗੰਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ, ਅਬਿਨਾਸੀ ਪ੍ਰਭ ਆਪੇ ਆਪ। ਆਪਨ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ।
ਤਿਸ ਬਿਨ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋਹੈ, ਧਨਵੰਤਾ ਹੋਏ ਕਿਆ ਕੋ ਗਰਬੈ, ਜਾ ਸਭ ਕਿਛ ਤਿਸਕਾ ਦੀਆ ਦਰਬੈ, ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ, ਜੇ ਕੋ ਹੋਏ ਬਾਹੈ ਦਾਤਾਰ, ਤਿਸ ਦਿਨ ਹਾਰ ਜਾਣੈ ਗਵਾਰ, ਜਿਸ ਗੁਰਪ੍ਰਸਾਦ ਟੂਟੇ ਹਉ ਰੋਗ, ਨਾਨਕ ਸੋ ਜਨ ਸਦਾ ਆਰੋਗ, ਜਿਉ ਮੰਦਰ ਕੋ ਥਾਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ, ਜਿਉ ਪਾਖਾਣ ਨਾਵ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਾਗਤ ਨਿਸ ਤਰੈ, ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸਨ ਦੇਖ ਮਨ ਹੋਏ ਵਿਗਾਸ, ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਸ਼ੋ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ, ਜੋ ਕਾਸ਼ੋ ਕਰੈ ਸੋਈ ਸੁਖ ਮਾਨ, ਭੁਲਾ ਕਾਹੇ ਫਿਰੈ ਆਜਾਨ, ਕੌਣ ਬਸਤ ਆਈ ਤੇਰਾ ਸੰਗ, ਲਪਟ ਰਹਿਓ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾਤ ਸੇਤੀ ਘਰ ਜਾਹੇ, ਜਿਸ ਵੱਖਰ ਕੋ ਲੈਨ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਾਜ ਅਭਿਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਕੇ ਬਸੰਤੈ ਸੰਗ ਚਾਲ, ਅਵਰ ਤਿਆਗ ਬਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁਖ ਊਜਲ ਹਰ ਦਰਗਹਿ ਸੋਏ, ਇਹੋ ਵਾਹ ਪਾਰ ਵਿਰਲਾ ਵਾਹ ਪਾਰੈ, ਨਾਨਕ ਤਾਕੈ ਸਦ ਬਲਹਾਰੈ, ਚਰਨ ਸਾਧ ਕੇ ਧੋਏ ਤੁਹੇ ਪੀਓ, ਅਰਪ ਸਾਧ ਕਹੋ ਆਪਣਾ ਜੀਓ, ਸਾਧ ਕੀ ਧੂਰ ਕਰ ਹੋਏ ਸੁਨਾਨ, ਸਾਧੂ ਪ੍ਰਜਾਈਐ ਕੁਰਬਾਨ, ਸਾਧ ਸਿਵਾ ਵਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ, ਅੰਮ੍ਰਿਤ ਰਸ ਚਖੈ ਓਟ ਗਹੀ ਸੰਤੈ ਦਰ ਆਇਆ, ਸਰਬ ਸੂਖ ਨਾਨਕ ਤੇ ਹੇ ਪਾਇਆ, ਮੇਰੇ ਤੱਕ ਕਉ ਜੀਵਾਲਨ ਹਾਰ, ਭੁਖੇ ਕਉ ਦੇਵਤ ਆਧਾਰ, ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛੁ ਤਿਸ ਕਾ ਓ ਕਰਨੈ ਜੋਗ, ਤਿਸ ਬਿੰਦੂ ਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਨੀਐ ਤੇ ਹੋਲੋਏ, ਜਾ ਕੈ ਹਿਰਦੈ ਏਕੋ ਹੋਏ, ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਾਨ ਸੱਚ ਸਮਾਤਾ, ਸਲੋਕ ਰੂਪ ਨ ਰੇਖ ਨ ਰੰਗ ਕੇਸ਼, ਤ੍ਰੇਹੋ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮਹਿ ਰਾਖ, ਮਾਨੁਖ ਕੀ ਤੂੰ ਪ੍ਰੀਤ ਤੇ ਆਗ, ਤਿਸ ਤੇ ਪਰੈ ਨਾਹੀ ਕੇਸ਼ ਕੋਏ, ਸਰਬ ਨਿਰੰਤਰ ਏਕੋ ਸੋਏ, ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸੰਦ, ਸਾਧ ਤੇਰੇ ਕੀ ਚਰਣੀ ਪਾਉ, ਨਾਨਕ ਕੈ ਮਨ ਇਹੋ ਅਨਰਾਉ, ਮਨਸਾ ਪੂਰਨ ਸਰਣਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ, ਅਨੰਦ ਰੂਪ ਮੰਗਲ ਸਦ ਜਾ ਕਹਿ, ਸਰਬ ਥੋਕ ਸੁਣੀਐ ਘਰ ਤਾ ਕਹਿ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵਹਿ ਸੇ, ਤੇਹੋ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਖ ਕਰੈ ਇਕ ਰੰਗ, ਨਾਨਾ ਬਿਦ ਕੀਨੋ ਬਿਸਥਾਰ, ਪ੍ਰਭ ਅਬਿਨਾਸੀ ਏਕੰਕਾਰ, ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ,
ਨਾਨਾ ਬਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤੁ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਧਰੇ ਸੁਨ ਸਰਵਨ ਕਰ ਕਿਰਪਾ ਜਿਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੁਕਰਣੇ ਹਾਰ ਅਵਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸੁਆਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਹੋਏ ਦਾਤੇ ਦੁੱਖ ਘਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗ ਆਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕਉ ਭਿੰਨ ਨਾ ਕਹਿ ਨਾ ਜਾਈ ਬੂਜੈ ਬੂਜਨ ਹਾਰ ਬਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕੀ ਰੱਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭਤ ਹਰੈ ਨਾਨਕ ਸੋ ਸੇਵਕ ਸਾ ਸਾ ਸੁਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕੀ ਸਰ ਪਰ ਰੱਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੈ ਤਾਂ ਕੀ ਗਤ ਮਿਤ ਕੋਈ ਨਾ ਲੱਖੈ ਪ੍ਰਭ ਕੇ ਸੇਵਕ ਕਉ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰੱਖੈ ਭਸਮ ਕਰੈ ਲਸਕਰ ਕੋਟ ਲਖੈ ਜਿਸ ਕਾ ਸਾਸਨ ਕੱਢਤੇ ਆਪ ਤਾਕਉ ਰੱਖਤ ਦੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਂਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨਾ ਰੱਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਾਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇਸ਼ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਧਨ ਨਾਮੇ ਨਾਮ ਸੁਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਾਧ ਕਾਮ
ਬੋਲਾ ਹੋ ਜਾ ਸਜਿਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀ ਦਾਤ, ਕਰਹਿ ਭਗਤ ਆਤਮ ਕਹਿ ਚਾਏ, ਪ੍ਰਭ ਆਪਣੇ ਸਿਉ ਰਹੇ ਸੁਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨਾ ਜਾਣੋ, ਆਠ ਪਹਿਰ ਪ੍ਰਭ ਬਸੈ ਹਜੂਰੇ, ਕਹੋ ਨਾਨਕ ਸਹੀ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇ, ਮਨ ਧਨ ਆਪਣਾ ਤਿਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਰ ਦਾਤਾ, ਤਿਸ ਕੀ ਸਰਣ ਸਰਬ ਸੁਖ ਪਾਵੈ, ਤਿਸ ਕੇ ਦਰਸ ਸਭ ਪਾਪ ਮਿਟਾਵੈ, ਅਵਰ ਸਿਆਣਪ ਸਗਲੀ ਛਾਡ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ, ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ, ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕਉ ਕਰ ਕਾਸ਼ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਤਿਹਾਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਹੀਂ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸੁਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ, ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਨ, ਜਨ ਮਹਿ ਪਾਰ ਬ੍ਰਹਮ, ਏਕ ਆਪ ਨਹੀਂ ਕਾਸ਼ ਭਰਮ, ਸਹਿਸ ਸਿਆਣਪ ਲਿਆ ਨ ਜਾਈਏ, ਨਾਨਕ ਐਸਾ ਗੁਰ ਬਡ ਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹ ਗਵੇ, ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤੀਆਂ ਨੇ, ਪੂਰਾ ਗੁਰ ਆਖਿਆਉ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜਿਹ ਬਾ ਏਕ ਉਸਤਤ ਅਨੇਕ, ਸਤ ਪੁਰਖ ਪੂਰਨ ਬਬੇਕ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨ ਨਾ ਪਾਈ, ਅਨੇਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਤ ਬਲਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਬਿਨਾਸ, ਜਾ ਕੇ ਮਨ ਪ੍ਰਗਟੇ ਗੁਣ ਤਾਸ, ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ ਸੇਵਕ ਕਉ ਦੇ, ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮਹਿ ਰਾਖੈ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ, ਤਪਤ ਮਾਹੇ ਠਾੜ ਵਰਤਾਈ, ਆਨੰਦ ਪਹਿਆ ਦੁਖ ਨਾਠੇ ਪਹਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਾਉ ਚੂਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਨ ਤੇ ਕੈ ਨਸੇ, ਜਿਸ ਕਾ ਸਾ ਤਿਨ ਕਿਰਪਾ ਤਹਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੁਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ, ਨਿਰਗੁਣ ਆਪ ਸਰਗੁਣ ਪੀ ਓਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ, ਪੋਤ ਪੋਤ ਰਵਿਆ ਰੂਪ ਰੰਗ, ਭੈ ਪ੍ਰਗਾਸ ਸਾਧਕੈ ਸੰਗ, ਰਾਚੇ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ, ਸਲੋਕ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ, ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰੋ, ਚਰਨ ਕਮਲ ਰਿਦ ਮੈਂ ਉਰਤ ਹਾਰੋ, ਕਰਨ ਕਾਰਨ ਸੁਪ੍ਰਭ ਸਮਰਥ, ਦ੍ਰਿੜ ਕਰ ਗਹੁ ਨਾਮ ਹਰ ਵਥ,
ਕੀਰਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸਰਾ ਕੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਤਨ ਕੋ ਚਾਰ ਕੁੰਟ ਉਠਤ ਹਵੈ, ਸੋ ਤਨ ਹਰ ਸੇਵਾ ਤੇ ਪਾਵੈ। ਜਿਸ ਸੁਖ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪਰੀਤ। ਜਿਸ ਸੋਭਾ ਕੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ। ਅਨਕੂ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖਦ ਲਾਏ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗੈ ਪਰਵਾਨ। ਮਨ ਪ੍ਰਭੁ ਦੋ ਹਰ ਕੈ ਨਾਏ, ਦਹਿਤ ਸਤਾਵਤ ਆਵੈ ਠਾਏ। ਤਾਕੋ ਬਿਘਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ। ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਭਉ ਬਿਨਸੈ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ। ਤਿਤ ਕਰ ਜਾਏ ਬਸੈ ਅਬਿਨਾਸੀ, ਕਹੁ ਨਾਨਕ ਕਾਟੀ ਜਮ ਫਾਸੀ। ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ। ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ। ਅਨਕੋ ਭਾਵਨਾ ਛੂਟਣ ਹਾਰੇ, ਸਿਮਰਤ ਸਾਸਤ ਬੇਦ ਵਿਚਾਰੇ। ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ। ਸੰਗ ਨ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ। ਸੋ ਤਮੀਤ ਕੁਟੰਬ ਅਰ ਬਨਤਾ, ਇਨ ਤੇ ਕਹੋ ਤੁਮ ਕਵਨ ਸੁਨਾਥਾ। ਰਾਜ ਰੰਗ ਮਾਇਆ ਬਿਸਥਾਰ, ਇਨ ਤੇ ਕਹੋ ਕਵਨ ਛੁਟਕਾਰ। ਅਸ ਹਸਤੀ ਰਥ ਅਸ ਵਾਰੀ, ਝੂਠਾ ਡੰਫ ਝੂਠ ਪਾਸਾਰੀ। ਜੈਨ ਦੀਏ ਤਿਸ ਬੁਝੈ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ। ਗੁਰ ਕੀ ਮਤ ਤੂੰ ਲਿਹੇ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰਾਖੂ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ। ਆਪ ਜਪਹੋ ਅਵਰਾ ਨਾਮ ਜਪਾਵਹੋ, ਸੁਨਤ ਕਹਿਤ ਰਹਿਤ ਗਤ ਪਾਵਹੋ। ਸਾਰ ਭੂਤ ਸਤ ਹਰ ਕੋ ਨਾਉ, ਸਹਿ ਸੁਭਾਏ ਨਾਨਕ ਗੁਣ ਗਾਉ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੈ ਬੇਖ ਫੈਲ। ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸਮਾਲ। ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਤਨਾ। ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾਂ ਸੁਖ ਦਰਗਹਿ ਜੈਕਾਰ। ਸਰਬ ਨਿਰੰਤਰ ਏਕੋ ਦੇਖ, ਕਹੁ ਨਾਨਕ ਜਾ ਕੈ ਮਸਤਕ ਲੇਖ। ਏਕੋ ਜਪ ਏਕੋ ਸਾਲ ਆਹੇ, ਏਕ ਸਿਮਰ ਏਕੋ ਮਨ ਆਹੇ। ਏਕਸਕੇ ਗੁਣ ਗਾਉ ਅਨੰਤ, ਮਨ ਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਅਨਕ ਬਿਸਥਾਰ ਏਕ ਤੇ ਭੈ, ਏਕ ਅਰਾਧ ਪਰਾਸ਼ਤ ਗਏ। ਮਨ ਤਨ ਅੰਤਰ ਏਕ ਪ੍ਰਭ ਰਤਾ, ਗੁਰਪ੍ਰਸਾਦ ਨਾਨਕ ਏਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾਉ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ ਅਸ਼ਟਪਦੀ। ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਤਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ। ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜਨ ਤ੍ਰੇ ਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ। ਪਰੇ ਸਰਣ ਆਨ ਸਭ ਤਿਆਗ, ਅੰਤਰ ਪ੍ਰਗਾਸ ਆਨ ਦਿਨ ਲਿਵ ਲਾਗ। ਬਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਜਾਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀ ਨੋ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ। ਐਸ਼ ਪੁਨੀ ਸਰਧਾ ਸਭ ਪੂਰੀ, ਰਵ ਰਹਿਆ ਸਦ ਸੰਗ ਹਜੂਰੀ। ਜਿਸ ਕਾ ਸਤਿਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੈ ਜੇ ਘਾਲ ਨਾ ਪਹਨੈ, ਸੋ ਕਿਉਂ ਬਿਸਰੈ ਜੀ ਕੇ ਕੀ ਜੇ ਕੀ ਆ ਜਾਣੈ। ਸੋ ਕਿਉਂ ਬਿਸਰੈ ਜੇ ਘਾਲ ਨਾ ਪਾਨੈ, ਸੋ ਕਿਉਂ ਬਿਸਰੈ ਜੇ ਕੀ ਆ ਜਾਣੈ। ਸੋ ਕਿਉਂ ਬਿਸਰੈ ਜਿਨ ਸਭ ਕੇ ਛਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ। ਸੋ ਕਿਉਂ ਬਿਸਰੈ ਜੇ ਬੇਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ। ਗੁਰਪੂਰੈ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰਹੋ ਇਹੋ ਕਾਮ, ਆਨ ਤਿਆਗ ਜਪਹੋ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਅਵਰਹ ਨਾਮ ਜਪਾਵਹੋ। ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸਾਰ।
ਸਰਬ ਕਲਿਆਣ ਸੁਖ ਨਿਧ ਨਾਮ ਬੂਡਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪ ਹੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਉ ਨਿਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਾਵਿਤ ਜਨਾ ਕੈ ਮਨ ਤਨ ਰੰਗ ਬਿਰਲਾ ਕੂ ਪਾਵੈ ਸੰਗ ਏਕ ਬਸਤ ਦੀਜੈ ਕਰ ਮਯਾ ਗੁਰਪ੍ਰਸਾਦ ਨਾਮ ਜਪ ਲਇਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ਼ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰ ਏਕਾਸ਼ਨਾ ਦ੍ਰਿਸ਼ਟੇਤਾ ਪਾਪ ਪੁਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕੁਮਾਤ ਜਬ ਇਸ ਕਾ ਬਰਨ ਚਿਹਨ ਨਾ ਜਾਪਤ ਤਬ ਹਰ ਕਸੂਗ ਕਹੋ ਕਿਸੇ ਬਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਖ ਹਾਂ ਕਿਸ ਹੋਵਤ ਭਰਮ ਆਪਨ ਕੇਲ ਆਪ ਵਰਤੀਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਏਕੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸੇਵ ਸਾਕਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਲਿਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਨ ਆਸਨ ਤਹ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਗਤ ਕਹੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸਹ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੋਤ ਭਾਈ ਜੈ ਸਰਬ ਕਲਾ ਪੇ ਪ੍ਰਬੀਨ ਤਹ ਬੇਦਕ ਤੇਵ ਕਹਾ ਕੋ ਚੀਨ ਜਬ ਆਪਣ ਆਪ ਆਪ ਉਰ ਤਾਰੈ ਤਉ ਸਗਨ ਆਪ ਸਗਨ ਕਹਾ ਵਿਚਾਰੈ ਜਹ ਆਪਣ ਊਚ ਆਪਣ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕੇ ਆਪਣੇ ਗਤ ਜਨ ਹੋ ਆਪ ਜਹ ਅਸ਼ਲ ਅਸ਼ੇਦ ਅਭੇਦ ਸਮਾਇਆ ਊਹਾਂ ਕਿਸੈ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤਿਹੁ ਗੁਣ ਕਾ ਨਾਹੀ ਪ੍ਰਵੇਸ਼ ਜਹ ਏਕ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਨ ਆਪ ਆਪ ਪਤੀਆਰਾ ਤਹ ਕੌਣ ਕਥੈ ਕੌਣ ਸੁਨਨੇ ਹਾਰਾ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੇ ਪਾਹੂਚਾ ਜਹ ਆਪ ਰਚਿਓ ਪ੍ਰਪੰਚ ਅਕਾਰ ਤਿਹੁ ਗੁਣ ਮੈਂ ਕੀਨੋ ਬਿਸਥਾਰ ਪਾਪ ਪੁਨ ਤੈ ਪਈ ਕਹਾਵਤ ਕੋ ਨਰਕ ਕੋ ਸੁਰਗ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਪਹਿ ਪਹਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੁਚੈ ਤਉ ਨਾਨਕ ਏਕੈ ਜਹ ਅਵਗਤ ਭਗਤ ਤਹ ਆਪ ਜਹ ਪਸਰੇ ਪਾਸਾਰ ਸੰਤ ਪ੍ਰਤਾਪ ਦੁਹੂ ਪਾਕ ਕਾ ਆਪੇ ਧਨੀ ਉਨਕੀ ਸੁਭਾ ਉਨਹੂ ਬਨੀ
ਆਪੇ ਕੌਤੁਕ ਕਰੇ ਆਨੰਦ ਜੋਜ, ਆਪੇ ਰਸ ਭੋਗਨ ਨਿਰਜੋਗ। ਜਿਸ ਭਾਵੈ ਤਿਸ ਆਪਨ ਨਾ ਇਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਬੇਸੁਮਾਰ ਅਥਾ ਅਗਨਤ ਅਤੁਲੈ, ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰਾ, ਆਪੇ ਵਰਤਣ ਹਾਰ। ਨਾਨਕ ਏਕੋ ਪਸਰਿਆ, ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਨਨੇ ਹਾਰ, ਆਪੇ ਏਕ ਆਪ ਬਿਸਥਾਰ। ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲਏ ਸਮਾਏ। ਤੁਮ ਤੇ ਭਿੰਨ ਨਹੀਂ ਕਿਛੁ ਹੋਏ, ਆਪਨ ਸੂਤ ਸਭ ਜਗਤ ਪਰੋਏ। ਜਾ ਕੋ ਪ੍ਰਭ ਜੀਉ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਾਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤੱਕ ਹਾਥ, ਦੀਨ ਦਇਆਲ ਅਨਾਥ ਕੁਨਾਥ। ਜਿਸ ਰਾਖੈ ਤਿਸ ਕੋਈ ਨਾ ਮਾਰੈ, ਸੋ ਮੂਆ ਜਿਸ ਮਨਹੁ ਬਿਸਾਰੈ। ਤਿਸ ਤਾਜ ਅਵਰ ਕਹਾ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ। ਜੀ ਕੀ ਜੁਗਤ ਜਾਕੈ ਸਭ ਹਾਥ, ਅੰਤਰ ਬਾਹਰ ਜਾਨੋ ਸਾਥ। ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾ ਸਦਾ ਬਲਹਾਰ। ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲ। ਆਪਣੇ ਕਰਤਬ ਜਾਨੇ ਆਪ, ਅੰਤਰ ਜਾਮੀ ਰਹੇ ਬਿਆਪ। ਪ੍ਰਤਪਾਲੈ ਜੀਅਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸੈ ਧਿਆਤ। ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰਹਿ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇਕ ਜਾਨਿਆ। ਜਨ ਲਾਗਾ ਹਰ ਇਕੈ ਨਾਏ, ਤਿਸ ਕੀ ਆਸ ਨ ਬਿਰਥੀ ਜਾਏ। ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉਪਰ ਨਹੀਂ ਵਿਚਾਰ, ਜਾ ਕੈ ਮਨ ਵਸਿਆ ਨਿਰੰਕਾਰ। ਬੰਧਨ ਤੁਰ ਭਏ ਨਿਰਵੈਰ, ਅਨ ਦਿਨ ਪੂਜੈ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਧ ਸੰਗ ਮੇਲ ਕਰਹੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰਹੋ ਵਿਚਾਰ, ਦੁਰਲਭ ਦੇ ਕਾ ਕਰਹੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਕਰਨ ਕਾ ਇਹ ਸੁਭਾਉ। ਆਠ ਪਹਿਰ ਪ੍ਰਭ ਭੇਖੋ ਨੇਰਾ, ਬਿਨ ਮਿਟੈ ਅਗਿਆਨ ਬਿਨ ਸੈ ਅੰਧੇਰਾ। ਸੁਣ ਉਪਦੇਸ਼ ਹਿਰਦੈ ਬਸਾਵਹੁ, ਮਨ ਇੱਛੇ ਨਾਨਕ ਫਲ ਪਾਵਹੁ। ਹਲਤ ਪਲਤ ਦੋਏ ਲਿਹੋ ਸਵਾਰ, ਰਾਮ ਨਾਮ ਅੰਤਰ ਉਰਤਾਰ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪਰੀਖਿਆ। ਮਾਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਭਾਉ ਜਾਏ। ਸਚ ਵਪਾਰ ਕਰੋ ਵਪਾਰੀ, ਦਰਗਹਿ ਨਿਭਹਿ ਖੇਪ ਤੁਮਾਰੀ। ਏਕਾ ਟੇਕ ਰਖੂ ਮਨ ਮਾਹੇ, ਨਾਨਕ ਬਾਹੁਰ ਨਾ ਆਵੈ ਜਾਏ। ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੈ ਰੱਖਣ ਹਾਰ ਧਿਆਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੋਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਸਰ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰਿਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੋਹੋ ਤੇ ਨਿਹਾਲ, ਤਾਕੇ ਨਿਕਟ ਨ ਆਵਤ ਕਾਲ। ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਤਿਹਾਇਆ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਗਿਰੀ ਕਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ। ਨਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਾਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ। ਤੁਮ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ।
वेद पुराण सिमरत मैं देख ससी अर सूर नखियत्र मैं एक बाणी प्रभ की सब को बोले आप अडोल न कब हूं डोले सर्व कलाकार खेल खेल मोल ना पाइया है गुण है अमोल सर्व ज्योत मैं जाति ज्योत तार रहो स्वामी ओत पोत गुरु प्रसाद परम का नाश नानक तिन मैं एहो विश्वास संत जना का पेखन सब ब्रह्म संत जना कै हृदय सब धर्म संत जना सुने शुभ बचन सर्व व्यापी राम संग रचन जिन जाता तिस किए रहत सत बचन साधु सब कहत जो जो होए सोई सुख माने करण करावन हार प्रभ जाने अंतर बसे बाहर पियो ही नानक दर्शन देख सब मोही आप सत किया सब सत तिस प्रभ ते सगली उत्पात तिस पावे ता करे बिस्थार तिस पावे ता एकंकार अनक कला लखी नह जाए जिस पावे तिस लए मिलाए कवन निकट कवन कही है दूर आपे आप भार पूर अंतरगत जिस आप जनाए नानक तिस जने आप बुझाए सर्ब भूत आप वरतारा सर्ब नैन आप पेखनहारा सगल समग्री जा का तना आपन जासो आप ही सुना आवन जान एक खेल बनाया आज्ञाकारी की नी माया सब कह मध अलिप तो रह जो किश कहना सो आपे का है आग्या आवे आग्या जाए नानक जा पावे तां लए समाए इस ते होए सुनाही बुरा उरे कहो किने कश करा आप भला करतूत आतने की आपे जाने अपने जी की आप साच तारी सब साच ओत पोत आपन संग राच ताकि गातमित कही न जाए दूसर होए ता सो जी पाए तिसका किया सब परवान गुर प्रसाद नानक एहो जान जो जाने तिस सदा सुख होए आप मिलाए लए प्रभ सोए ओह धनवंत कुलवंत पतवंत जीवन मुक्त जिस हृदय भगवंत धन धन धन जन आया जिस प्रसाद सब जगत तराया जन आवन काय है सो आओ जन कै संग चित आवे नाओ आप मुक्त मुक्त करे संसार नानक तिस जन को सदा नमस्कार सलोक पूरा प्रभ आराध्या पूरा जाका नाओ नानक पूरा पाया पूरे के गुण गाओ अष्टपदी पूरे गुर का सुन उपदेश पार ब्रह्म निकट कर पेख सासा सिमरो गोबिंद मन अंतर की उतरे चेंद आस अनित त्याग तरंग संत जना की धूर मन मंग आप छोड़ बेनती करहो साध संग अग्न सागर तरहो हार धन के पर लिहो भंडार नानक गुर पूरे नमस्कार खेम कुशल सहज आनंद साध संग भज परमानंद नरक निवार उधारो जियो गुण गोबिंद अमृत रस पियो चित चित वहो नारायण एक एक रूप जाके रंग अनेक गोपाल दमोदर दीन दयाल दुख भंजन पूरन कृपाल सिमर सिमर नाम बारंबार नानक जी का यह आधार उत्तम सलोक साध के बचन अमुली कलाल एहे रतन सुनत कमावत होत उधार आप तरह लोकै निसतार सफल जीवन सफलता का संग जाके मन लागा हर रंग जय जय शब्द अनाहद वाजय सुन सुन आनंद करे प्रभ गाजय प्रगटे गोपाल महात कै माथे नानक उधरे तिन कै साथे सरन जोग सुन सरणी आए कर कृपा प्रभ आप मिलाए मिट गए बैर पय सब रेन अमृत नाम साध संग लैन सो प्रसन्न पय गुरुदेव पूरन होई सेवक की सेव आल जंजाल बिकारते रहते राम नाम सुन रसना कहते
ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਬਹੀ ਖੇਪ ਹਮਾਰੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੁਖ ਮਨੇ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋਹ ਤੇ ਨਿਧਾਨ। ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਉੱਚ ਪਾਏ ਅਸਥਾਨ, ਬਾਹੁਰ ਨਾ ਹੋਵੇ ਆਵਨ ਜਾਨ। ਹਰ ਧਨ ਖਾਟ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਖੇਮ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤਹ ਸਿੱਧ। ਵਿਦਿਆ ਤਪ ਜੋ

ਕੂਟ ਅਪਰਾਧ, ਸਾਧ ਸੰਗ ਮਿਟਾਏ, ਸੰਤ ਕਿਰਪਾ ਤੇ ਜਮ ਤੇ ਛੁਟਾਏ। ਜਾ ਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ। ਜਿਸ ਮਨ ਬਸੈ ਸੁਣੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਨਮ ਮਰਨ ਤਾਕਾ ਦੁਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ। ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ, ਏਕ ਨਾਮ ਮਨ ਮਾਹੀ ਸਮਾਨੀ। ਦੁਖ ਰੋਗ ਬਿਨ ਸੇ

ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਊਚ ਤਾਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸੁਸਿਆਣਪਾਂ ਲੱਖ ਹੋਵੇ ਤਾਂ ਇੱਕ ਨ ਚੱਲੈ ਨਾਲ ਕਿਉਂ ਸਚਿਆਰਾ ਹੋਈ ਹੈ ਕਿਉਂ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ

ਜੀ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰ ਠੋਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਕੁ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ, ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ, ਤਾਂ ਵਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟਕਾਰ, ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ, ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਧਰਤ ਧਵਲ ਆਕਾਲ, ਸੁਣੈ ਦੀਪ ਲੋ ਪਾਤਾਲ, ਸੁਣੈ ਪੋਹਿ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸ਼ਰ ਬ੍ਰਹਮਾ ਇੰਦ, ਸੁਣੈ ਮੁਖਸਾਲਾ ਹਨੁਮੰਦ, ਸੁਣੈ ਜੋਗ ਜੁਗ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣਿਆ ਸਟਕਾ ਇਸ਼ਨਾਨ, ਸੁਣਿਆ ਪੜ ਪੜ ਪਾਵ ਹੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ।

ਜਾਣੀ ਹੈ। ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ। ਜੇ ਤਿਸ ਮਨੋ ਨਾ ਵਿਸ ਰਹਿ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੈ ਦੇ ਨਾਯੰਤ ਅੰਤ ਨ ਵੇਖਣ ਸੁਣਨ ਨੰਤ ਅੰਤ ਨ ਜਾਪੈ ਕਿਆ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਤਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੀਵੜਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੋ ਦਪਾਰ ਕੇਤੇ ਆਗਣਤ ਨਹੀਂ ਵਿਚਾਰ ਕੇਤੇ ਕਪ ਟੁੱਟੈ ਵੇਕਾਰ ਕੇਤੇ ਲੈ ਲੈ ਮੁੱਕਰ ਪਾਏ ਕੇਤੇ ਮੂਰਖ ਕਾਹੀ ਕਾਹੇ ਕੇਤਿਆ ਦੂਖ ਭੁੱਖ ਸਦ ਮਾਰ ਏ ਭੇਦਾ ਤੇਰੀ ਦਾ ਤਾਰ ਬੰਦ ਕਲਾਸੀ ਭਾਣੈ ਹੋਏ ਹੋ ਰਾਤ ਨ ਸਕੈ ਕੋਏ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੈ ਜਿਤਿਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇਕੇ ਕੇ ਜਿਸਨੂੰ ਬਖਸੇ ਸਿਫ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ।

ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਉ ਕਹੀਏ ਕੀਤੇ ਗਾਵਣ ਹਾਰੇ ਗਾਵੈ ਤੁਹਾਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦ ਇੰਦਾ ਸੁਨ ਬੈਠੇ ਦੇਵ ਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਦਨੋ ਗਾਵਹਿ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਦ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ

ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼, ਇੱਕ ਦੂਜੀ ਭਾਉ ਲੱਖ ਹੋਵੇ, ਲੱਖ ਹੋਵੇ ਲਖਵੀਸ਼, ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼, ਇੱਕ ਰਾਹ ਪਤ ਪਵੜੀਆਂ ਚੜੀਐ ਹੋਏ ਅਕੀਸ਼, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ, ਆਖਣ ਜੋਰ ਚ ਪੈਨ ਹੈ ਜੋਰ, ਜੋਰ ਨ ਮੰਗਣ ਦੇ ਨ ਜੋਰ,

ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜ਼ੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨਾ ਧਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਤਵ ਪ੍ਰਸਾਦ, ਚੱਕਰ ਚਿਹਨ ਅਰ ਬਰਣ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹੇ, ਅਚਲ ਮੂਰਤ ਅਨੁਭਉ ਪ੍ਰਕਾਸ਼ਮਿ ਤੂਜ ਕਹੀ ਜੈ, ਕੋਟ ਇੰਦ੍ਰ ਇੰਦ੍ਰਾਨ ਸਾਹੀ ਸਾਹਾਨ ਗਨੀ ਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਤਵੈ ਸਰਬ ਨਾਮ ਕਥੈ ਕਵਨ।

ਧਰਮੀ ਅਕਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੀ ਅਖਲ ਧਰਮੰਗ ਅਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੀ ਸਰਬੰਗ ਮਾਨੀ

ਭਰਿਆ ਚੰਦ, ਚਤੁਰ ਚੱਕਰ ਕਰਤਾ, ਚਤੁਰ ਚੱਕਰ ਹਰਤਾ, ਚਤੁਰ ਚੱਕਰ ਦਾਨੀ, ਚਤੁਰ ਚੱਕਰ ਜਾਨੀ, ਚਤੁਰ ਚੱਕਰ ਵਰਤੀ, ਚਤੁਰ ਚੱਕਰ ਭਰਤੀ, ਚਤੁਰ ਚੱਕਰ ਪਾਲੀ, ਚਤੁਰ ਚੱਕਰ ਕਾਲੀ, ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨਿਆ, ਚਤੁਰ ਚੱਕਰ ਦਾਨਿਆ, ਚਾਚਰੀ ਚੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ, ਅਜਨਮੰਗ ਅਜਾਏ, ਨ ਚਿੱਤਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਤਿਸੈ ਅਦਿਸੈ ਅਦ੍ਰਿਸੈ ਖ੍ਰਿਸੈ ਭਗਵਤੀ ਚੰਦ ਤਵ ਪ੍ਰਸਾਦ ਕਥਤੇ, ਕਿਆ ਚਿਜ ਦੇਸੈ, ਕਿਆ ਭਿਜ ਭੇਸੈ, ਕਿਆ ਗੰਜ ਕਰਮੈ, ਕਿਆ ਭੰਜ ਭਰਮੈ, ਕਿਆ ਭਿਜ ਲੁਕੈ, ਕਿਆ ਦਿੱਤ ਸੁਕੈ, ਕਿ ਅਵਧੂਤ ਵਰਨੈ, ਕਿ ਵਿਭੂਤ ਕਰਨੈ, ਕਿ ਰਾਜੰਗ ਪ੍ਰਭਾ ਹੈ, ਕਿ ਧਰਮੰਗ ਤੁਜਾ ਹੈ, ਕਿ ਆਸੂਕ ਵਰਨੈ, ਕਿ ਸਰਵਾ ਅਪਰਨੈ, ਕਿ ਜਗਤੰਗ ਕ੍ਰਿਤੀ ਹੈ, ਕਿ ਛਤਰੰਗ ਛਤਰੀ ਹੈ, ਕਿ ਬਰਮੰਗ ਸਰੂਪ ਹੈ, ਕਿ ਅਨੁਭਵ ਅਨੂਪ ਹੈ, ਕਿ ਆਦ ਅਦੇਵ ਹੈ, ਕਿ ਆਪੂ ਅਭੇਵ ਹੈ, ਕਿ ਚਿਤਰੰਗ ਬਹੀਨ ਹੈ, ਕਿ ਕਹਿ ਅਧੀਨ ਹੈ, ਕਿ ਰੁਜ਼ੀ ਰਜ਼ਾ ਕਹਿ ਰਹੀਨ ਮੈਂ ਰਿਹਾ ਕਹਿ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤਿਮ ਤੰਗ ਚਰੇ ਜਰ ਸੰਗ ਅਨੂਪੋ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸਿਕੂਤ ਪਵਨ ਕੇ ਗੌਨ ਕੁਜਾਤ ਨਿਵਾਰੇ ਭਾਰੀ ਬੁਝਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭੈ ਭੂਪਤ ਅੰਤ ਗੁਨਾਂਗੇ ਪਾਏ ਪਧਾਰੇ ਜੀਤ ਵਿਰੈ ਸਭ ਦੇਸ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੀ ਬਿਨੰਤ ਕੁੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜ਼ਮਾਨ ਸੁਬਾਨ ਕੇ ਪੇਖੈ ਪਾਉਣ ਆਹਾਰ ਜਤੀ ਜੈ ਧਾਰ ਸਭੈ ਸੁਵਿਚਾਰ ਹਜ਼ਾਰ ਕੇ ਦਿਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੇਕ ਨ ਲਿਖੈ ਸ਼ੁੱਧ ਸਿਪਾਹ ਦੁਰੰਤ ਦੁਬਾਹ ਸੁਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੀ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ਤੋਰ ਹਰੀ ਨਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਬੜੇ ਬਰਿਆ ਰਬ ਚਾਰ ਸਾਰ ਕੀ ਧਾਰ ਬਚਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਏਕ ਦਵਈਆ ਦਾਨਵ ਦੇਵ ਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਿਆ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਦ ਭਜੋਨ ਤਰਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾ ਦਿਖ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ਬ੍ਰਹਮ ਹੇਸਰ ਵਿਸ਼ਨ ਸਚੀ ਪਤ ਅੰਤ ਵਸੇ ਜਮਫਾਸ ਭਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਿਹੋ ਬਖ ਧਿਆਨ ਲਗਾਇਓ ਨਾਤ ਫਿਰਿਓ ਲਈ ਸਾਧ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀ ਉਪਖਿਆਨ ਸੁ ਬੈਠ ਕੈ ਸਹੀ ਐਸੇ ਸੁਬੈ ਸੁਬਿਤਾਯੋ ਸਾਚ ਕਹੂੰ ਸੁਨ ਲੇਹੂ ਸਬੈ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਪਾਯੋ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਯੋ ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਿਵਾਯੋ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਯੋ ਪੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ

ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਜ ਬੇਨਤੀ ਚੌਪਾਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਿਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹੇ ਬਚਾਵਹੁ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰ ਦੈ ਕਰੀਐ, ਸਭ ਵੈਰਨ ਕੋ ਆ ਸੁੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈਂ ਚਾੜ ਕੋਈ ਅਵਰ ਨਾ ਧਿਆਉ, ਜੋ ਬਰਚਾਉ ਸੁਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸੱਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੇ ਉਭਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਊ ਜੋ ਸਦਾ ਹਮਾਰੇ ਪੱਛਾ, ਸ੍ਰੀ ਆਸ ਤੁਜੂ ਕਰੇ ਹੋ ਰੱਛਾ। ਰਾਖ ਲਿਹੋ ਮੁਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸਕੰਤਾ। ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵ ਜੂ ਅਵਤਰਾ। ਕਾਲ ਪਾਏ ਕਰ ਵਿਸ਼ਨੁ ਪ੍ਰਕਾਸ਼ਾ, ਸ਼ੁਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਤੀਓ। ਜਵਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈ ਜਛਨ ਪਜਾਇਓ। ਆਦੰਤਿਕ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨਿ ਆਪ ਸਵਾਰੀ। ਸ਼ਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਫਲ ਮੂੰਹ ਬਦਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਕ ਕਰਤ ਹੋ ਕਬੂ, ਤੁਮ ਮੈਂ ਮਿਲਤ ਦੇਹ ਧਰ ਸਭੂ। ਜੇ ਤੇ ਬਦਨ ਸਿਰ ਸਭ ਧਾਰ ਹੈ, ਆਪ ਆਪਣੀ ਬੂਝ ਪਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਵੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਨੀਲ ਅਨਾਦ ਸੰਭ। ਤਾਕਾ ਮੂੜੋ ਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਭੇਦਾ। ਤਾ ਕੋ ਕਰਪਾਨ ਅਨੁਮਾਨਤ, ਮਹਾਂ ਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕੋ ਕਹਿ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਉ। ਆਪ ਆਪਣੀ ਬੁੱਧ ਹੈ ਜੀਤੀ, ਬਰਨਤ ਭਿੰਨ ਭਿੰਨ ਤੁਹ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਸਜਾ ਪ੍ਰਥਮ ਸੰਸਾਰਾ। ਇਕੈ ਰੂਪ ਅਨੂਪ ਸਰੂਪਾ, ਰੰਕ ਭਇਉ ਰਾਵ ਕਹਿ ਭੂਪਾ। ਅੰਡ ਜੇਰ ਸੇਤ ਯਕੀਨੀ, ਉਤ ਭੁਜ ਕਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਕੈਟਾ। ਸਿਗਰੀ ਸ੍ਰੇਸ਼ਟ ਦਿਕਾਏ ਅਚੰਭਵ, ਆਦ ਜੁਗਾਦ ਸਰੂਪ ਸਵਯੰ ਭਵ। ਅਬ ਰਚਾ ਮੇਰੀ ਤੁਮ ਕਰੋ, ਸਿੱਖੋ ਬਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸ ਤੁਝ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖ ਤਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਬਾਰ ਤਿਆ ਹੈ, ਤਾਂ ਕੇ ਕਾਲ ਨਿਕਟ ਨਹਿ ਐ ਹੈ। ਰੱਛਾ ਹੋਈ ਤਾਹੀਂ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟਨ ਜਾਹਿ ਨਿਹਰਿਹੁ, ਤਾਂ ਕੇ ਤਾਪ ਤਨਕ ਮੈਂ ਹਰਿਹੁ। ਰਿੱਧ ਸਿੱਧ ਘਰ ਮੂੰਹ ਸਭ ਹੋਈ, ਦੁਸ਼ਟ ਛਾਛ ਵਿ ਸਕੈ ਨ ਕੋਈ। ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਏ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੁਖ ਤੇ ਰਹਾ। ਖੜਗ ਕੇ ਤੁਮੈ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ। ਕਿਲਵਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖਿਨ ਕੋ ਛੈ ਕਰਤਾ। ਸ੍ਰੀ ਅਸਤੁਜ ਭਏ ਦਇਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਚਤ ਫਲ ਪਾਵੈ ਸੋਈ, ਦੁਖ ਨ ਦਿਸੈ ਵਿਆਪਤ ਕੋਈ। ਅੜਿਲ ਸੁਨੈ ਗੁੰਗ ਜੋ ਆਹਿ ਸੁਰਸ ਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ।
दुख दर्द भव निकटना तिन नरके रहे। हो जो या किए एक बार चौपाई को कहे चौपाई। संबत सत्रह सहज पुनी जय अर्ज सह सुनतीन कही जय। पाद्र सुदीष्टमी रवारा तीर सद्रव ग्रंथ सुधारा। सुवैया पाए गही जब ते तुमरे तब ते कुआंक तरे नहीं आने। राम रहीम पुराण कुरान अनेक कह मतिक न मान्यो। सिमृत शास्त्र वेद सब भेद कह अमेक न जान्यो। श्री सुपान कृपा तुमरी कर मैं न कहूँ सब तो हे बखान्यो। दोहरा

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਣਾ, ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ, ਧਰ ਤੇਰੇ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਘਰ ਤੇਰੇ ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾ, ਹੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ, ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਤ ਜਿਨ ਕਉ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾ ਸਮਰੱਥ ਕੋਈ ਨਾਹੀਂ।

ਜਾਣਿਆ ਅਨੁਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੂਹ ਟੁੱਟਾ ਤਿਨਕਾ ਸਭ ਸੱਚਾ ਸੁਆਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸਨੂੰ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰਹਿ ਦਾਹ ਦੇ ਸਿੱਖ ਨਾਮ ਲਾਗ ਸੁਆਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਹੇ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਨੀ ਜਿਨੇਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਟਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਹ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕਾਮੂਲੇ ਨਾ ਕੀਚੈ ਜੇ ਤੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੂਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗੰਮ ਗੋਚਰਾ ਤਿਰੰਤ ਨਾ ਪਾਇਆ, ਤੂੰ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ, ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨਾ ਪਾਇਆ। ਸੁਰ ਨਰ ਮੁਨ ਜਨਮ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਜੀ ਜਨ ਸਭ ਤੁਧ ਉਪਾਇਕ ਵੇਖ ਪਰਸਨੇ ਆਇਆ। ਲਭ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਹਕੇਰੀ, ਵਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ ਖਨਿਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਨੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਹੇ ਤਿਉ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ ਜਿੰਨਾ ਮਾਰਗ ਪਾਵੇ, ਕਰ ਕਿਰਪਾ ਜਿੰਨਾ ਮਲਾਹੇ ਸੇ ਹਰ ਹਰ ਸਦਾ ਧਿਆ ਵਹੇ, ਜਿਸਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੈ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ, ਇਹੋ ਸੁਹੇਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ ਤਿਨ ਕਹਿ ਮਨ ਵਸਿਆ ਜਿਨ ਧਰੋ ਲਿਖਿਆ ਆਇਆ। ਇੱਕ ਫਿਰੈ ਘਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨ ਪਾਇਆ, ਕਹਿ ਨਾਨਕ ਸਭ ਸੁਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁਪ ਸੰਗਤ ਸੁਭਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਨਾ ਉਪਜੈ ਵਿਨ ਸਹਿਜਹਿ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਇਵਜਾਏ। ਜੀ ਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਰਹਿ ਜੋ ਬੇਤਾਲਿਆ ਕਹਿ ਨਾਨਕ ਜਿਨ ਸਤ ਅਜਿਆ ਕੂੜੇ ਲਾਗੇ, ਤਿਨੀ ਜਨਮ ਜੂਐ ਹਾਰਿਆ। ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸਤ ਸਮਾਣੀ, ਜਨਮ ਰਤਨ ਜਿਨੀ ਕੱਟਿਆ ਭਲੇ ਸੇ ਵਣਜਾਰੇ, ਕਹਿ ਨਾਨਕ ਜਿਨ ਮਨ ਨਿਰਮਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਹੁਣ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਗ ਕੇ ਅੰਮ੍ਰਿਤ ਕੀਤਾ, ਤਿਨ੍ਹਾਂ ਪਿਆਰਿਆਂ ਸੁਖਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰਚਿਆ ਰਿਆਇਤ, ਦੇਵ ਦੇਵ ਪਤੇ ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦੇ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀ ਡਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਉੱਠ ਸੱਚੇ ਪਾਤਸ਼ਾਹ, ਅਕਾਲ ਪੁਰਖ ਵਾਹਿਗੁਰੂ ਜੀ ਉਦੀਨ ਦੁਨੀਆਂ ਦੇ ਮਾਲਕ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ, ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਉਕਰ ਕੇ ਦਰ ਆਈਆਂ ਸਮੂਹ ਸੰਗਤਾਂ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਨਦਰੋ ਨਦਰੀ ਨਿਹਾਲ ਕੀਤਾ, ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਸੁੰਦਰ ਦੀਵਾਨ ਸਜੇ, ਸਜੇ ਦਰਬਾਰ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤਨੇ ਬਾਣੀਆਂ ਦੇ ਪਾਠ ਹੋਏ, ਗਰੀਬ ਨੂੰ ਆਜ ਅਗਾਦ ਬੋਧ ਬਾਣੀ ਪੜ੍ਹਦਿਆਂ ਆਪ ਜੀ ਕੇ ਦੱਸ ਰਿਹਾ ਪਾਸੋਂ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ। ਸਤਿਗੁਰੂ ਜੀਓ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਸ਼ਰਧਾ ਭਾਵਨਾ ਸਹਿਤ ਹਾਜ਼ਰੀ ਭਰੀਆਂ, ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀਆਂ, ਰਹਿਮਤਾਂ ਕਰਨੀਆਂ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣੀ, ਭੇਟਾ ਦਰ ਪ੍ਰਵਾਨ ਕਰਨੀ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ ਕਰਨਾ, ਆਪਣੇ ਭਜਨ ਬਾਣੀ ਦਾ ਪ੍ਰਕਾਸ਼ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਵਿਦਿਆ ਦੀ ਦਾਤ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ। ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ, ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਗੁਰਮਤ ਅਨੁਸਾਰ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ। ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ, ਆਪ ਜੀ ਨੇ ਸਮੂਹ ਸੰਗਤ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਕਬੂਲ ਕਰ ਲੈਣੀਆਂ ਜੀ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਕਿਰਪਾ ਕਰਨੀ, ਆਪਣੇ ਟਹਿਲੀਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕਰਕੇ ਸ਼ਰਧਾ ਭਾਵਨਾ ਪ੍ਰੀਤ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ।
ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਸਦਾ ਅੰਗ ਸੰਗ ਵਰਤਣਾ। ਗਰੀਬ ਨਵਾਜ, ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ, ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ ਦੇ ਮਹਾਂਵਾਕ ਅਨੁਸਾਰ ਆਪ ਜੀ ਕੇ ਦਰ ਘਰ ਦੇ ਮਹਾਨ ਸਿੱਖ ਸਿਧਕਵਾਨ ਸਿੱਖ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ, ਸੋ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋਦਰੀ ਹੈ। ਆਪ ਜੀ ਨੇ ਕਿਰਪਾ ਕਰਨੀ, ਸਮੂਹ ਸੰਗਤ ਦੇ ਸਿਰ ਤੇ, ਖਾਲਸਾ ਪੰਥ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਆਪਣੇ ਸ਼ਹੀਦਾਂ ਦੀਆਂ ਸਚਿਆਰਿਆਂ ਪਿਆਰਿਆਂ ਦੀਆਂ ਯਾਦਾਂ ਮਨਾਉਣ ਦੇ ਲਈ ਆਪ ਜੀ ਨੇ ਸਦਾ ਤਤਪਰ ਰੱਖਣਾ। ਗਰੀਬ ਨਵਾਜ, ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰੈਨ ਸੁਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ। ਦੀਵਾਨਾਂ ਦੀ ਸੰਪੂਰਨ ਧਨ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ, ਹੁਕਮ ਤੇ ਚੱਲਣ ਦੀ ਸਮਰੱਥਾ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਣ ਦੀ ਆਗਿਆ ਹੋਵੇ, ਸੁਖ ਹੋਵੇ, ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सुख सोहिलड़ा हर त्यावहु। सुन हार गुण पीने सहज सुभाए, गुरमत

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਚੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੁਹਿਲੜਾ ਹਰ ਧਿਆਵਹੁ ਗੁਰਮੁਖ ਹਰ ਫਲ ਪਾਵਹੁ ਗੁਰਮੁਖ ਫਲ ਪਾਵਹੁ ਹਰ ਨਾਮ ਧਿਆਵਹੁ ਜਨਮ ਜਨਮ ਕੇ ਦੁਖ ਨਿਵਾਰੇ ਬਲਿਹਾਰੀ ਗੁਰੇ ਆਪਣੇ ਵਿਟਹੁ ਜਿਨ ਕਾਰਜ ਸਭ ਸਵਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਨਿਤਾਂ ਪ੍ਰਤੀ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਸਤਿਗੁਰ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਅੰਮ੍ਰਿਤ ਵੇਲੇ ਹਾਜ਼ਰੀਆਂ ਭਰਦੇ ਹੋ। ਗਰੀਬ ਨਿਵਾਸ ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ। ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਸਤਿਗੁਰੂ ਜੀ ਆਪਣੇ ਦਰ 'ਤੇ ਕਬੂਲਣ ਜੀ। ਗੁਰਦੇਵ ਜੀ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ 'ਤੇ। ਅੱਜ ਦੇ ਇਲਾਹੀ ਦਰਗਾਹੀ ਆਪ ਜੀਆਂ ਨੇ ਸ੍ਰੀ ਮੁੱਖ ਵਾਕ ਸਰਵਣ ਕੀਤੇ ਹਨ, ਜੋ ਸੂਹੀ ਰਾਗ ਅੰਦਰ ਛੰਤ ਰੂਪ ਵਿੱਚ ਤੀਸਰੇ ਗੁਰਦੇਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰਾਂ ਦੇ ਪਾਵਨ ਅੰਗ 767 ਅਤੇ 68 ਉੱਪਰ ਸੁਭਾਇਮਾਨ ਹਨ। ਇਸ ਪਾਵਨ ਪਵਿੱਤਰ ਸ਼ਬਦ ਅੰਦਰ ਗੁਰਦੇਵ ਜੀ ਨੇ ਕਿਰਪਾ ਕੀਤੀ ਹੈ ਕਿ ਉਹ ਪਰਮੇਸ਼ਵਰ ਦਾ ਨਾਮ ਸੁਖ ਸੋਹਿਲੜਾ ਹਰ ਧਿਆਵੋ, ਇੱਕ ਸੁਖਮਈ ਸੋਹਿਲਾ ਹੈ। ਸੋਹਿਲੇ ਦਾ ਭਾਵ ਹੁੰਦਾ ਹੈ ਗੀਤ। ਗੀਤ ਦੁੱਖ ਦੇ ਵੀ ਗਾਏ ਜਾਂਦੇ ਨੇ, ਸੁੱਖਾਂ ਦੇ ਵੀ ਗਾਏ ਜਾਂਦੇ ਨੇ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਵਾਹਿਗੁਰੂ ਦੇ ਪਿਆਰ ਵਾਲਾ ਗੀਤ ਉਹ ਸਦਾ ਸੋਹਿਲੜਾ ਹੈ, ਸਦਾ ਸੁਖਮਈ ਹੈ, ਆਨੰਦਮਈ ਹੈ। ਜਿਸ ਨੇ ਵੀ ਉਹਦੇ ਗੀਤ ਨੂੰ ਗਾਇਆ ਹੈ ਗੁਰਮੁਖ ਫਲ ਪਾਵੋ, ਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਸਾਰੇ ਫਲ ਧਰਮ ਅਰਥ ਕਾਮ ਮੋਖ ਪ੍ਰਾਪਤ ਹੋ ਜਾਂਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਉਹਦੇ ਸਾਰੇ ਕਾਰਜ ਸਵਰ ਜਾਂਦੇ ਨੇ, ਜੋ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰੂ ਦੁਆਰਾ ਦਿੱਤੀ ਹੋਈ ਬਾਣੀ ਦੇ ਨਾਲ ਸੋਹਿਲੇ ਗੀਤ ਵਾਹਿਗੁਰੂ ਦੇ ਗਾਉਂਦਾ ਹੈ, ਉਹ ਲੋਕ ਪ੍ਰਲੋਕ ਵਿੱਚ ਪ੍ਰਵਾਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਆਪਣੇ ਦਰੋਂ ਕਰੋ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਅੱਜ ਸਿੱਖ ਪੰਥ ਦੇ ਮਹਾਨ ਸ਼ਹੀਦ ਸਿਦਕਵਾਨ ਸਿੱਖ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਤਿੰਨਾਂ ਦਾ ਜਨਮ ਦਿਹਾੜਾ ਹੈ। ਉਹਲੇ ਨਗਰ ਦੇ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ। ਗੁਰਸਿੱਖੀ ਦੇ ਨਾਲ ਬਚਪਨ ਤੋਂ ਲਗਾਵ ਪਿਆਰ, ਸਮੇਂ ਦੇ ਵਿੱਚ ਹੀ ਨਿੱਕੇ ਨਿੱਕੇ ਸਮੇਂ ਵਿੱਚ ਛੋਟੇ ਜਿਹੇ ਉਮਰ ਦੇ ਵਿੱਚ ਹੀ ਉਹਨਾਂ ਨੇ ਗੁਰੂ ਪਿਆਰ ਵਾਲਿਆਂ ਦੀ ਸੇਵਾ ਕਰਨ ਦਾ ਕਾਰਜ ਪ੍ਰਾਰੰਭ ਕਰ ਦਿੱਤਾ ਸੀ, ਕਿਉਂਕਿ 18ਵੀਂ ਸਦੀ ਦਾ ਉਹ ਵੇਲਾ ਸੀ ਜਦੋਂ ਹਰ ਘਰ ਦੇ ਵਿੱਚ ਸਿੱਖ ਜੰਗਲਾਂ ਬੇਲਿਆਂ ਵਿੱਚ ਚਲੇ ਗਏ ਸਨ, ਅਤੇ ਹਰ ਘਰ ਦਾ ਜਿਹੜਾ ਪ੍ਰਾਣੀ ਸੀ ਉਹ ਇਹ ਮੰਨਦਾ ਸੀ ਵੀ ਹਰ ਜੀਵ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੈ। ਉਸ ਵਕਤ ਕੁਝ ਸਿਦਕਵਾਨ ਕਿਰਤੀ ਸਿੰਘ ਜਿਹੜੇ ਸਨ ਉਹ ਸਿੱਖਾਂ ਦੀਆਂ ਸੇਵਾਵਾਂ ਕਰਦੇ ਸਨ, ਉਹਨਾਂ ਵਿੱਚੋਂ ਭਾਈ ਤਾਰੂ ਸਿੰਘ ਜੀ ਵੀ ਇੱਕ ਸਨ, ਜਿਨ੍ਹਾਂ ਕਰਕੇ ਅਖੀਰ ਜ਼ਕਰੀਆ ਖਾਨ ਦੀ ਫੌਜ ਨੇ ਉਹਨਾਂ ਨੂੰ ਪਕੜਿਆ, ਲਾਹੌਰ ਤਸੀਹੇ ਦਿੱਤੇ, ਸ਼ਹੀਦੀ ਪ੍ਰਾਪਤ ਕੀਤੀ, ਖੋਪਰ ਉਤਾਰ ਦਿੱਤਾ। ਪਰ ਉਹਨਾਂ ਨੇ ਜਿਹੜੇ ਅਰਦਾਸ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਇਹ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਮੁਤਾਸਰ ਹੋ ਕੇ ਹੈ। ਸੋ ਉਹਨਾਂ ਦੇ ਜਨਮ ਦਿਹਾੜੇ ਦੀ ਸਭ ਨੂੰ ਖੁਸ਼ੀ, ਸਤਿਗੁਰੂ ਜੀ ਕਿਰਪਾ ਕਰਨ, ਲੱਖ ਲੱਖ ਮੁਬਾਰਕਾਂ। ਸਦਾ ਸਾਨੂੰ ਵੀ ਗੁਰਸਿੱਖੀ ਦਾ ਦਾਨ, ਚੜ੍ਹਦੀ ਕਲਾ ਦਾ ਦਾਨ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਣ ਜੀ। ਆਓ ਹੁਣ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਨਾਲ ਜੋੜਨਗੇ। ਪਿਆਰ ਸਤਿ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਰਾਜ ਜੀ ਕੀ ਦੁਨੀ ਚਲੋਕ ਮਹਲਾ
1: ਬਲਿਹਾਰੀ ਗੁਰੂ ਆਪਣੇ ਦੇਵਾਰ ਸਤਵਾਰ ਜਿਨ ਮਾਨਸ ਦੇ ਦੇਵਤੇ ਕੀਏ ਕਰਤਨਾ ਰਾਗੀ ਵਾਰ ਮਹਲਾ ਦੂਜਾ
2: ਜੇ ਸੋਚਣ ਦਾ ਉਗਵੇ ਸੁਰ ਚੜੇ ਹਜ਼ਾਰ ਇਤੀ ਚਾਨਣ ਹੁੰਦੀਆਂ ਗੁਰਬਿੰਦ ਕੋਰ ਅੰਧਾਰ ਮਹਲਾ ਪਹਿਲਾ।

0: ਸੱਚੇ ਸਬਦਾਂ ਸੱਚੇ ਸਭ ਜੋਰ ਸੱਚੀ ਤੇਰੀ ਸ਼ਕਤੀ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜ ਮੈਂ
1: ਨਾਨਕ ਕਾਰ ਨਾ ਕਤਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ।

ਭੈ ਵਿੱਚ ਪਾਉਣ ਵਿੱਚ ਨਵਾ ਭੈ ਵਿੱਚ ਤਿਲਾਂ ਨਕਰੀਆਂ ਭੈ ਵਿੱਚ ਕਨਖੜੇਵੇਂ ਕਾਰ ਭੈ ਵਿੱਚ ਦਰਤੀ ਦੀ ਭਾਰ ਭੈ ਵਿੱਚ ਇੰਦਰੈ ਤ੍ਰਿਪਾਰ ਭੈ ਵਿੱਚ ਰਾਜਾ ਧਰਮ ਗੁਰਵਾਰ ਭੈ ਵਿੱਚ ਸੂਰਜ ਭੈ ਵਿੱਚ

ਲਾਇਨ ਚੀਲੇ ਨੱਚਣ ਗੁਰ ਪੈਰ ਲਾਇਨ ਫਿਰਨ ਸਿਰ ਉਡ ਉਡ ਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਕ ਕਰਮ ਚੜਾਓ ਪਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਤਲਵਾਰੋ ਲੈ ਬਹੁਤ ਅਨੰਤ ਲਾਟੂ ਮਾਧਾਣੀਆਂ ਨਗਾਹ ਪੰਖੀ ਭੌਂਦੀਆਂ ਲੈ ਨਾ ਸਹਾ ਸੂਏ ਚਾੜ ਭਵਾਈ ਹੈ ਜੰਤ ਨਾਨਕ ਪਾਉਂਦੀਆਂ ਗਣਤ ਨਾ ਅੰਤ ਬੰਧਨ ਬੰਧ ਭਵਾਏ ਸੋਏ ਪਏ ਕਿਰਤ ਨੱਚੇ ਸਭ ਕੋਏ ਨੱਚ

ਸੇਵ ਕੀਤੀ ਸੰਤੋ ਕੀ ਜਿਨੀ ਸੱਚੋ ਸਸਤੇ ਆਇਆ ਉਨੀ ਮੰਦੇ ਪੈਣਾ ਰੱਖਿਓ ਕਰ ਸੁਖ ਧਰਮ ਕਮਾਇਆ ਉਨੀ ਦੁਨੀਆਂ ਥੋੜੇ ਬੰਦਨਾਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ।

0: ਸਮਾਚਾਰ ਮਹਿਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਰਥ ਭਵਿਆ ਤੇ ਤੁਲਵਿਆ, ਬਹੁ ਭੇਕ ਕੀਆ ਦੇਹੀ ਦੁਖ ਦੀਆ, ਸੋਵੇ ਜੀ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ, ਵਸਤਰ ਨਾ ਪਹਿਰੇ ਐਨਿਸ ਕਹਿਰੇ, ਮੋਨ ਵੀ ਗੁੱਤਾ ਕਿਉਂ ਜਾਗੇ ਗੁਰਬਿਨ ਸੁੱਤਾ।

ਸਤਿਗੁਰ ਭੇਟੀ ਸੋ ਸੁਪਾਏ, ਹਰ ਕਾ ਨਾਮ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸਨ ਦੀ ਚੇਤੀ ਨਹੀਂ ਕੇਵਲ ਹਉਮੈ ਸ਼ਬਦ ਜਲਾਏ, ਪੂਰੀ ਭਗਤੀ ਰਹਿ ਮਨ।

ਪੌੜੀ ਸਤਿਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲਤ ਨਦਰੀ ਆਈਆਂ ਜਾਤਿ ਸੁਭਾਣਾ ਤਾਂ ਮਨ ਵਸਾਈਆ ਕਰੋ ਕੁ ਮਸਤਕ ਹੱਥ ਧਾਰ

0: ਸਿਫਤ ਵਿਕਾਸ ਮਹਿਲਾ ਦੂਜਾ
1: ਨਾ ਲਿਆਣੇ ਦੋਸਤੀ ਵਡਾਰੂ ਸਿਉਨੇ ਹੋ ਪਾਣੀ ਅੰਦਰ ਲੀਕ ਜਿਉ ਤਿਸਦਾ ਥਾਉ ਨਾ ਥਿਹੋ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕੇ ਰਾਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ ਪੂੜ ਚੱਕ ਲੱਗੇ ਚੱਕ।

कर जियावहिं रास नानक नाम अरदना

ਬਲਿਹਾਰੀ ਗੋਰੇ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ

सुख सोही लड़ा हर त्यावो, सुन हर गुण पीने सहज सुभाई।

ਸਹਿਜ ਹਨ। ਸ਼ਬਦ ਦੇ ਆਰੰਭ ਵਿੱਚ ਛੋਟਾ ਮੂਲ ਮੰਤਰ ਗੁਰੂ ਦੇਵ ਨੇ ਉਚਾਰਨ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਸਚਿਤ ਆਨੰਦ ਸਰੂਪ ਹੈ, ਜਿਸ ਦੀ ਪ੍ਰਾਪਤੀ ਸੱਚੇ ਤੇ ਪੂਰੇ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਪਹਿਲਾ ਬਚਨ ਹੈ ਅੱਜ ਦੇ ਹੁਕਮ ਦਾ, ਸੁੱਖ ਸੋਈ ਲੜਾ ਹਰ ਤਿਆਗੋ। ਸੁੱਖ ਸਾਰੇ ਸ਼ਬਦ ਵਿੱਚੋਂ ਇਸ ਸੁੱਖ ਲਫ਼ਜ਼ ਵਾਚਣਾ ਬੜਾ ਜ਼ਰੂਰੀ। ਥੋੜਾ ਇੱਕ ਮਿੰਟ, ਸਰੀਰਕ ਸੁੱਖ, ਸੰਸਾਰਕ ਸੁੱਖ ਜਿਹੜੇ ਨੇ ਪਦਾਰਥਾਂ ਵਿੱਚੋਂ ਪ੍ਰਾਪਤ ਹੁੰਦੇ ਨੇ, ਆ ਜਿਹੜੇ ਦੁਨੀਆਂ ਦੇ ਪਦਾਰਥ ਨੇ, ਪਰ ਇੱਥੇ ਸੁੱਖ ਦਾ ਅਰਥ ਪਦਾਰਥਾਂ ਦਾ ਸੁੱਖ ਨਹੀਂ ਹੈ, ਸਰੀਰਕ ਸੁੱਖ ਨਹੀਂ ਹੈ। ਇਹ ਸੁੱਖ ਦਾ ਅੱਖਰੀ ਅਰਥ ਹੈ ਆਤਮਕ ਆਨੰਦ, ਸਰੀਰ ਦਾ ਨਹੀਂ, ਕਿਉਂਕਿ ਜਿਹੜਾ ਸੁੱਖ ਹੈ ਉਹਦਾ ਸਰੀਰ ਨਾਲ ਸੰਬੰਧ ਹੈ, ਆਤਮਕ ਆਨੰਦ ਦਾ ਆਤਮਾ ਨਾਲ ਸੰਬੰਧ ਹੈ। ਸੋਹਿਲੜੇ ਦਾ ਅਰਥ ਹੈ ਜੀ ਖੁਸ਼ੀ ਦਾ ਗੀਤ, ਰੱਬੀ ਸਿਫ ਸਲਾਹ ਦਾ ਗੀਤ, ਹਰ ਧਿਆਵੋ। ਧੰਨ ਗੁਰੂ ਅਮਰਦਾਸ ਮਹਾਰਾਜ ਪਚਨ ਕਰਦੇ ਪਰਮਾਤਮਾ ਦੀ ਸਿਫ ਸਲਾਹ ਦਾ ਗੀਤ ਆਤਮਕ ਸੁੱਖ ਦੇਣ ਵਾਲਾ ਹੈ, ਤੇ ਵਾਈ ਪਰਮਾਤਮਾ ਦੀ ਸਿਫ ਸਲਾਹ ਦਾ ਗੀਤ ਗਾਇਆ ਕਰ ਜੀਵ ਨੂੰ ਸਤਿਗੁਰੂ ਮੁਖਾਤਬ ਕਰਦੇ। ਗੁਰਮੁਖ ਹਰ ਫਲ ਪਾਵੋ ਤੇ ਗੁਰੂ ਦੀ ਸ਼ਰਨ ਪੈ ਕੇ ਨਾ, ਪਰਮਾਤਮਾ ਦੀ ਸਿਫ ਸਲਾਹ ਜਿਹੜੀ ਏ ਇਹ ਗੀਤ ਗਾਵੇ ਆ ਫਲ ਦੀ ਪ੍ਰਾਪਤੀ ਹੁੰਦੀ ਹੈ ਰੱਬ ਦੇ ਘਰ ਵਿੱਚੋਂ ਗੁਰੂ ਦੀ ਸ਼ਰਨ ਪੈ ਕੇ। ਗੁਰਮੁਖ ਫਲ ਪਾਵੋ, ਗੁਰੂ ਦੀ ਸ਼ਰਨ ਪੈ ਕੇ ਪਰਮੇਸ਼ਰ ਦਾ ਨਾਮ ਧਿਆਵੋ, ਜਪੋ, ਸਿਮਰੋ, ਤੁਹਾਨੂੰ ਇਹ ਫਲ ਰੱਬ ਦੇ ਘਰੋਂ ਜ਼ਰੂਰ ਮਿਲੇਗਾ, ਤੁਸੀਂ ਪਾਵੋਗੇ ਫਲ। ਜਨਮ ਜਨਮ ਕੇ ਦੁੱਖ ਨਿਵਾਰੇ, ਕਿਉਂਕਿ ਫਲ ਸਵਰੂਪ ਇਹ ਵੀ ਇੱਕ ਕਿਸਮ ਦਾ ਰੱਬੀ ਸਿਫ ਸਲਾਹ ਦਾ ਗੀਤ ਗਾਣ ਦਾ ਫਲ ਹੈ ਕਿ ਮਨੁੱਖ ਤੇਰੇ ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦਿੰਦਾ ਰੱਬੀ ਸਿਫ ਸਲਾਹ ਦਾ ਗੀਤ, ਭਾਵ ਪਰਮਾਤਮਾ ਦੀ ਸਿਫ ਸਲਾਹ ਕਰਨ ਨਾਲ ਅਨੇਕਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ। ਬਲਿਹਾਰੀ ਗੁਰੇ ਆਪਣੇ ਵਿੱਟੋਂ ਜਿਨ ਕਾਰਜ ਸਭ ਸੁਵਾਰੇ, ਧੰਨ ਗੁਰੂ ਅਮਰਦਾਸ। ਜਿਸ ਸਤਿਗੁਰੂ ਨੇ ਕਿਰਪਾ ਕੀਤੀ ਲੋਕ ਤੇ ਪਰਲੋਕ ਦੇ ਤੇਰੇ ਸਾਰੇ ਕਾਜ ਸਵਾਰ ਦਿੱਤੇ, ਸਵਾਰੇ ਐਸੇ ਆਪਣੇ ਗੁਰੂ ਤੋਂ, ਵਿੱਟੋਂ ਦਾ ਰਤੇ ਤੋਂ ਬਲਿਹਾਰ ਸਦਕੇ ਜਾਓ। ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁਖ ਫਲ ਹਰ ਜਨ ਪਾਵੋ। ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਰ ਜਾਪੋ, ਪਰਮਾਤਮਾ ਦਾ ਨਾਮ ਭਾਈ ਜਪਿਆ ਕਰੋ। ਜਦੋਂ ਨਾਮ ਜਪੋਗੇ ਪ੍ਰਭੂ ਕਿਰਪਾ ਕਰੇਗਾ, ਹਰ ਪ੍ਰਭ ਕਿਰਪਾ ਕਰੇ। ਨਾਮ ਜਪਦਿਆਂ ਹਰੀ ਪ੍ਰਭੂ ਜਦੋਂ ਕਿਰਪਾ ਕਰੇਗਾ ਤਾਂ ਆਤਮਕ ਆਨੰਦ ਪਰਮਾਤਮਾ ਦੇ ਘਰੋਂ ਜ਼ਰੂਰ ਪ੍ਰਾਪਤ ਕਰੋਗੇ ਭਾਈ। ਨਾਨਕ ਕਹੈ ਸੁਨੋ ਜਨ ਭਾਈ, ਸੁਖ ਸੋਹੇ ਲੜਾ ਹਰ ਤਿਆਗੋ। ਹੇ ਨਾਨਕ ਆਖ ਭਾਈ ਜਨੋ ਸੁਨੋ, ਆਤਮਕ ਆਨੰਦ ਦੇਣ ਵਾਲਾ ਪਾਰ ਬ੍ਰਹਮ ਪਰਮੇਸ਼ਰ ਦੀ ਸਿਫਤੋ ਸਲਾਹ ਦਾ ਗੀਤ ਹਰ ਧਿਆਵੋ ਦਾ ਮਤਲਬ ਇਹਨੂੰ ਧਿਆਨ ਦੇ ਰਿਹਾ ਕਰੋ, ਕਰਤੇ ਦੇ ਗੁਣ ਗਾਂਦੇ ਰਿਹਾ ਕਰੋ, ਇਹੀ ਆਤਮਕ ਆਨੰਦ ਖਿੜਾਓ ਦੇਣ ਵਾਲਾ ਹੈ। ਸੁਣ ਹਰ ਗੁਣ ਪੀਨੇ।

ਸਾਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਾਂ, ਜਿਸ ਦੀਆਂ ਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋਸ਼ਵ ਤਰੋ ਪਿਆਰੋ, ਸੱਚ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ। ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਤ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਣਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦਨੋ ਸਿਮਰਾ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਤੋਂ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਤੇ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕਿਰਨ ਜੁਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨੇ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਕੀ ਕੇਸਾ ਸਵਸ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚ ਤਿਆਵੇ ਚਿਤਾਵਨ ਕਰ ਸਦਕਾ ਸਰਬ ਸੁਖ ਹੋਏ ਜਹਾ ਜਹਾ ਖਾਲਸਾ ਜੀ ਸਾਹਿਬ ਤਾਂ ਤਾਂ ਰਸ਼ਿਆ ਰਿਆਜ ਦੇਗ ਤੇ ਫਤਿਹ ਬਿਰਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾਰਾਂ ਕਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਹੋਏ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਮਹਾਰਾਜ ਜੀਓ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਪਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਬੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀਓ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਔਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਆਪ ਜੀ ਦਰੋ ਘਰੋ ਵਰਸਾਏ ਮਹਾਂਪੁਰਖ ਗੁਰੂ ਦੇ ਸਿੱਖ ਭਾਈ ਤਾਰੂ ਸਿੰਘ ਜੀ ਦੇ ਅੱਜ ਜਨਮ ਦਿਨ ਦੀ ਖੁਸ਼ੀ ਵਿੱਚ ਸਿੱਖ ਗੁਰਦੁਆਰਾ ਸਿਨਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਗੁਰਸਿੱਖ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਕਿਰਪਾ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਆਪ ਜੀ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ
ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋ ਕਰੋ ਨਾਮ ਦਾਨ ਕੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਆਪ ਜੀ ਦੇ ਦਰ ਘਰ ਦੇ ਸੇਵਕ ਸਮੂਹ ਅਟਵਾਲ ਪਰਿਵਾਰ ਵੱਲੋਂ ਬੀਬੀ ਹਰਜਿੰਦਰ ਕੌਰ ਜੀ ਦੀ ਮਿੱਠੀ ਯਾਦ ਵਿੱਚ $100 ਗੁਰੂ ਘਰ ਵਾਸਤੇ ਭੇਟਾ ਕੀਤੇ ਨੇ, ਉਹਨਾਂ ਦੀ 16ਵੀਂ ਬਰਸੀ ਮਨਾ ਰਹੇ ਨੇ। ਕਿਰਪਾ ਕਰਨੀ ਮਹਾਰਾਜ ਜੀ, ਵਿਛੜੀ ਆਤਮਾ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ, ਘਰ ਵਿੱਚ ਪਰਿਵਾਰ ਵਿੱਚ ਸੁੱਖ ਸ਼ਾਂਤੀ ਦਾਤ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਾਰੇ ਅਟਵਾਲ ਪਰਿਵਾਰ ਨੂੰ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੇਰ ਉਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਜੀਓ ਕਿਰਪਾ ਕਰੋ, ਆਪ ਜੀ ਦੀਆਂ ਬਖਸ਼ਿਆ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ, ਦਰ ਪਰਿਵਾਰ ਨੂੰ ਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋਸ਼ ਅੱਗੇ ਆਪ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਤ ਕਰੋ ਜੀ, ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ ਤਬੇ ਚਲਾਇਓ ਸਭ ਸਿੱਖਨ ਕੋ।

0: ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿ ਲੜਾ ਹਰ ਧਿਆਵਹੁ ਗੁਰਮੁਖ ਹਰ ਫਲ ਪਾਵਹੁ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲੇ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਤ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ, ਉਪਰੰਤ ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ, ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਦੇ ਚਰਨਾਂ ਚ ਬੇਨਤੀ ਜ਼ਰੂਰ, ਦਸਵੰਦ ਦੀ ਮਾਇਆ ਕੱਢ ਕੇ ਗੁਰੂ ਘਰ ਵਿੱਚ ਸੇਵਾ ਕਰਕੇ ਗੁਰੂ ਦੀਆਂ ਜ਼ਰੂਰ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਅੱਜ ਸਤਿਕਾਰ ਜੋ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਹਾੜਾ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ, ਸਤਿਗੁਰੂ ਕਿਰਪਾ ਕਰਨ ਉਹਨਾਂ ਗੁਰਮੁਖਾਂ ਉਹਨਾਂ ਗੁਰਸਿੱਖਾਂ ਦੇ ਪਾਏ ਹੋਏ ਪੂਰਨਿਆਂ ਦਾ ਮਹਾਰਾਜ ਸਾਰੀ ਸਿੱਖ ਸੰਗਤਾਂ ਨੂੰ ਚੱਲਣ ਦਾ ਬਲ ਉਦਮ ਬਖਸ਼ਿਸ਼ ਕਰਨ ਜੀਓ। ਦੂਸਰੀ ਬੇਨਤੀ ਹੈ, 12 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਇਸ ਗੁਰੂ ਘਰ ਦੇ ਲਾਇਬ੍ਰੇਰੀ ਵਿੱਚ ਗੁਰਮਤਿ ਕੈਂਪ ਲੱਗ ਰਿਹਾ, ਜਿੱਥੇ ਨਾਮ ਸਿਮਰਨ ਅਭਿਆਸ ਕਰਵਾਏ ਜਾਣਗੇ। ਜਿਨ੍ਹਾਂ ਦਾ ਸਮਾਂ ਹੋਏਗਾ ਜੀ, ਸ਼ਾਮੀ 6 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਜ਼ਰੂਰ ਇਹਦੇ ਵਿੱਚ ਆਪ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 17 ਅਕਤੂਬਰ ਨੂੰ ਕੱਤਕ ਦਾ ਸੰਗਰਾਂਦ ਦਾ ਦਿਹਾੜਾ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ। 27 ਅਕਤੂਬਰ ਨੂੰ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ, ਜੋ ਇਸ ਗੁਰੂ ਘਰ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਜ਼ਰੂਰ ਇਹਦੇ ਵਿੱਚ ਆਪ ਸੰਗਤਾਂ ਨੇ ਸਹਿਯੋਗ ਬਖਸ਼ਿਸ਼ ਕਰਨਾ ਜੀ। ਉਹ ਹੋਰ ਗੁਰੂ ਘਰ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਲ ਸਾਹਿਬ ਹੋਣਾ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 408-712-4145 ਤੇ ਹੋਰ ਜਾਣਕਾਰੀ ਲੈ ਸਕਦੇ ਆਓ। ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਚੱਲ ਰਹੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ, ਘਰਾਂ ਵਿੱਚ ਬੈਠ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 1349 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਪ੍ਰਭਾਤੀ ਰਾਗ ਅੰਦਰ ਜੋ ਭਗਤ ਬਾਣੀ ਹੈ ਉਹਦੀ ਪ੍ਰਾਰੰਭਤਾ ਹੋ ਰਹੀ ਹੈ। 1349 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਣ ਰੰਗ ਸਹਿਜ ਪਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ।

ਸਤਿਗੁਰ ਪੂਜਹ ਭਾਈ ਠਾਡਾ ਬ੍ਰਹਮਾ ਨਿਗਮ ਵਿਚਾਰੈ ਅਲਖ ਨ ਲਖਿਆ ਜਾਈ ਰਹਾਉ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇ

ਆਉ ਨਿਤ ਪ੍ਰਤ ਇਸਨਾਨ ਸਰੀਰੰ ਦੋਇ ਧੋਤੀ ਕਰਮ ਮੁਖ ਖੀਰੰ ਹਿਰਦੈ ਛੁਰੀ ਸੰਦਿਆਨੀ ਪਰ ਦਰਬ ਹਿਰਨ ਕੀ ਬਾਨੀ ਸਿਲ ਪੂਜਸ ਚੱਕਰ ਗਣੇਸੰ ਨਿਸ ਜਾਗਸ ਭਗਤ ਪ੍ਰਵੇਸੰ ਪਗ ਨਾਚਸ ਚਿਤ ਅਕਰਮੰ ਏ ਲੰਪਟ ਨਾਚ ਅਧਰਮੰ ਮ੍ਰਿਗ ਆਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ ਅਤੇ ਘਰਾਂ ਵਿੱਚ ਬੈਠ ਕੇ ਨਿੱਤਾਂ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਅੱਜ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਹੋਏ ਹਨ। ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ, ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ। ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅਗਾਧ ਬੋਧ ਬਾਣੀ ਨੂੰ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ ਜੀ, ਭੁੱਲਾਂ ਨਾ ਚਿਤਾਰਦੇ ਹੋਏ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

निष्ठा अंदर वास है फिर जूनी पाए नानक बिन नावे जम मारसी अंत गया पछताए। महला तीजा इस जग में पुरख एक है होर सगली नार सबाई सब कट भोग वै लिप्त रहै अलख न मिटन अलख न लखना जाय पूरा गुर वेखा लिया सबदे सोजी पाई पुरख से वैसे पुरख हो वै जिनी हो मैं शब्द जलाई तिसका श्री को नहीं ना को कंटक वैराई निश्चल राज है सदा तिसकेरा ना आवै ना जाई आन दिन सेवक सेवा करे हर सच्चे के गुण गाई नानक वेख विगस्या हर सच्चे की वड्याई पौड़ी जिनका हर नाम वस्या सच हृदय हर नामो तिनको रखन हारा हर नाम पिता हर नामो माता हर नाम सखाई मित्र हमारा हर नावे नाल गल्ला हर नावे नाल मसलत हर नाम हमारी करदा नित सारा हर नाम हमारी संगत अत प्यारी हर नाम कुल हर नाम परवारा जन नानको हर नाम हर गुरदिया हर हरत पलत सदा करे निस्तारा। श्लोक महला तीजा जिनको सतगुर भेटिया से हार कीरत सदा कमाहे अचिंत हर नाम तिन कै मन वस्या सच्चा शब्द समाहे कुल उधार अपना मोख पदवी आपे पाहे पार ब्रह्म तिनको संतुष्ट पया जो गुर चरणी जन पाहे जन नानक हर का दास है हर कर कृपा हर लाज रखाहे। महला तीजा हो मैं अंदर खड़का खड़के खड़क बिहाए हो मैं वड्डा रोग है मर जमै आवै जाए जिनको पूर्व लिखिया तिना सतगुर मिलिया प्रभ्याए नानक गुर प्रसादी उबरे हो मैं शब्द जलाए पौड़ी हर नाम हमारा प्रभ अभिगत अगोचर यमनासी पुरख विधाता हर नाम हम श्रेवय हर नाम हम पूजय हर नामे ही मन रहता हर नाम जेवट कोई अवर न सूझ हर नामो अंत छुड़ाता हर नाम दिया गुर पर उपकारी धन धन गुरु का पिता माता हों सतगुर अपने को सदा नमस्कारी जित मिलिय हर नाम मैं जाता। श्लोक महला तीजा गुरमुख सेव न कीनिया हर नाम न लगो प्यार शब्द साधना आयो मर जन्म वारो वार मन मुखांद न चेतई केता आसै सार नानक जिनको नदर करे से गुरमुख लंगे पार इको सतगुर जागता होर जाग सूता मोह प्यास सतगुर सेवन जागन से जो रते सच नाम गुणतास मन मुकंद न चेतनी जन्म मर होए विनाश नानक गुरमुख तिनी नाम ते आया जनको तुर पूरब लिखियास पौड़ी हर नाम हमारा भोजन छत्तीस प्रकार जित खाया हमको तृप्त पई हर नाम हमारा पहनन जित फिर नंगे ना होवै होर पहनन की हमारी सर्द गई हर नाम हमारा वणज हर नाम व्यापार हर नाम हमारा वणज हर नाम व्यापार हर नाम की हमको सतगुर कार कुनी दी हर नामे का हम लेखा मिलया सब जम की अगली कान गई हर का नाम गुरमुख ने विरले त्याया जिनको तुर कर्म प्राप्त लिखत पई। श्लोक महला तीजा जगत ज्ञानी अंध है दूजे पाए कर्म कमाए दूजे पाए जेते कर्म करे दुख लगे तन ताए गुर प्रसादी सुख उपजाए जा गुर का शब्द कमाए सच्ची वाणी कर्म करे अंधे नाम ते आए नानक जे तापे लाए तित लगे कहना किशू ना जाए। महला तीजा हम घर नाम खजाना सदा है भगत परे भंडारा सतगुर दाता जी का सदि जीव देवन हारा आन दिन कीर्तन सदा करे गुर कै शब्द अपारा सद गुरु का सद उचरै जुग जुग वर्तावन हारा एह मनवा सदा सुख वसै सहजे करे वापारा अंतर गुर ज्ञान हर रतन है मुक्त करावन हारा नानक जिसनु नदर करे सो पाए सो होवै दर सचियारा। पौड़ी
ਧਨ ਧਨ ਸੋ ਗੁਰ ਸਿੱਖਈਐ ਜੋ ਸਤਿਗੁਰ ਚਰਨੀ ਜਾਇ ਪਿਆ। ਧਨ ਧਨ ਸੋ ਗੁਰ ਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ। ਧਨ ਧਨ ਸੋ ਗੁਰ ਸਿੱਖ ਕਹੀਐ ਜਿਸ ਹਰ ਨਾਮ ਸੁਣੀਐ ਮਨ ਆਨੰਦ ਪਿਆ। ਧਨ ਧਨ ਸੋ ਗੁਰ ਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਗੁਰ ਸਿੱਖ ਕਉ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰ ਸਿੱਖ ਚਲਿਆ। ਸਲੋਕ ਮਹਲਾ ਤੀਜਾ। ਮਨ ਹਠ ਕਿਨੈ ਨਾ ਪਾਇਓ ਸਤ ਕੇ ਕਰਮ ਕਮਾਏ। ਮਨ ਹਠ ਭੇਖ ਕਰ ਪਰਮ ਦੇਵ ਦੂਜਾ ਪਾਇਆ ਦੁਖ ਪਾਇਆ ਦੂਜੈ ਜਾ ਦੁਖ ਪਾਇਆ ਦੂਜੈ ਪਾਏ। ਰਿੱਧ ਸਿੱਧ ਸਭ ਮੋਹ ਹੈ ਨਾਮ ਨਵਸੈ ਮਨ ਆਏ। ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ। ਨਾਮ ਰਤਨ ਘਟ ਪ੍ਰਗਟੋਵਾ ਨਾਨਕ ਸਹਿ ਸਮਾਏ ਮਹੱਲਾ ਤੀਜਾ। ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ। ਨਾਨਕ ਕਿਰਤ ਪਇਆ ਕਮਾਉਣਾ ਕੋਈ ਨਾ ਮੇਟਣ ਹਾਰ ਪੌੜੀ। ਧੰਨ ਧੰਨ ਸਤ ਧੰਨ ਧੰਨ ਸਤਪੁਰਖ ਸਤਿਗੁਰੂ ਹਮਾਰਾ ਜਿਤ ਮਿਲੀਐ ਹਮ ਕਉ ਸਾਂਤਿ ਆਈ। ਧੰਨ ਧੰਨ ਸਤਪੁਰਖ ਸਤਿਗੁਰੂ ਹਮਾਰਾ ਜਿਤ ਮਿਲੀਐ ਹਮ ਹਰ ਭਗਤ ਪਾਈ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵਲਾਈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦਿਖਾਈ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ। ਸਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਵਿਦੇਸ ਫਿਰ ਨਿਤ ਝੂਰੇ ਸੰਭਾਲੇ। ਮਿਲਦਿਆਂ ਢਿੱਲ ਨਾ ਹੋ ਗਈ ਜੇ ਨੀਯਤ ਰਾਸ ਕਰੇ। ਨਾਨੰਗਾਲੀ ਕੁੜੀਆਂ ਬਾਜ ਪ੍ਰੀਤ ਕਰੇ ਤਿਚਰ ਜਾਣਾ ਭਲਾ ਕਰ ਜਿਚਰ ਲੇਵੈ ਦੇ ਪੌੜੀ। ਜਿਨੋ ਪਾਏ ਜੀ ਤਿਨ ਹਰ ਰਾਖਿਆ ਅਮਰ ਸੱਚਾ ਨਾਉ ਭੋਜਨ ਚਾਖਿਆ। ਤ੍ਰਿਪਤ ਰਹੇ ਅਗਾਏ ਮਿੱਟੀ ਭਾਖਿਆ ਸਭ ਅੰਦਰ ਇੱਕ ਵਰਤ ਹੈ ਕਿਨੈ ਵਿਰਲੈ ਲਾਖਿਆ। ਜਨ ਨਾਨਕ ਭੈ ਨਿਹਾਲ ਪ੍ਰਭ ਕੀ ਭਾਖਿਆ। ਸਲੋਕ ਮਹੱਲਾ ਤੀਜਾ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਡਿੱਠੈ ਮੁਕਤ ਨਾ ਹੋਵੇ ਜਿਚਰ ਸਦਨ ਕਰੇ ਵਿਚਾਰ। ਹਉਮੈ ਮੈਲ ਨਾ ਚੁੱਕਈ ਨਾਮ ਨਾ ਲੱਗੇ ਪਿਆਰ। ਇੱਕ ਆਪੇ ਬਖਸ਼ ਮਲਾਇਨ ਦੁਬਦਾ ਤਜ ਵਿਕਾਰ। ਨਾਨਕ ਇੱਕ ਦਰਸ਼ਨ ਦੇਖ ਮਾਰ ਮਿਲੇ ਸਤਿਗੁਰ ਹੇਤ ਪਿਆਰ। ਮਹੱਲਾ ਤੀਜਾ। ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ। ਦੂਜੇ ਪਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ। ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ। ਨਾਨ ਗੁਰਮਤੀ ਸੁਖ ਪਾਇਆ ਬਖਸੇ ਬਖਸੰਹਾਰ ਪੌੜੀ। ਤੂੰ ਆਪੇ ਆਪ ਸਭ ਕਰਤਾ ਕੋਈ ਦੂਜਾ ਹੋਏ ਸੁਅਵਰੋ ਕਹੀਐ। ਹਰ ਆਪੇ ਬੋਲੈ ਆਪ ਬੁਲਾਵੈ ਹਰ ਆਪੇ ਜਲ ਥਲ ਰਵ ਰਹੀਐ। ਹਰ ਆਪੇ ਮਾਰੇ ਹਰ ਆਪੇ ਛੋਡੇ ਮਨ ਹਰ ਸਰਣੀ ਪੜ ਰਹੀ ਹੈ। ਹਰ ਬਿਨ ਕੋਈ ਮਾਰ ਜਵਾਲ ਨ ਸਕੈ ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਹੈ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈ ਹੈ। ਜਨ ਨਾਨਕ ਗੁਰਮੁਖ ਹਰ ਲਈ ਹੈ ਸੁਧ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿਭੰ ਗੁਰਪ੍ਰਸਾਦ। ਸੋਠ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਪੁੱਛੋ ਜੈ ਸਿਆਣਿਆ ਆਗੈ ਮਿਲਣ ਕਿਨਾ। ਜਿਨ ਮੇਰਾ ਸਾਹਿਬ ਵਿਸਰੈ ਵੱਡੀ ਵੇਦੰਤੀ ਨਾ। ਈਸ ਲਾਇਓ ਸਾਚਾ ਸੋਏ ਜਾ ਕੀ ਨਦਰ ਸਦਾ ਸੁਖ ਹੋਇ ਰਹਾਉ। ਵੱਡਾ ਕਰ ਸਲਾਣਾ ਹੈਪੀ ਹੋ ਸੀ ਸੋਏ। ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ। ਜੋ ਤਿਸ ਭਾਵੈ ਸੋਥੀਐ ਰੰਨ ਕੇ ਰੁਨੈ ਹੋਏ। ਧਰਤੀ ਉੱਪਰ ਕੋਟਗੜ ਕੀਤੀ ਗਈ ਵਜਾਏ। ਜੋ ਅਸਮਾਨ ਨਮਾਵਣੀ ਤਿੰਨ ਨੱਕ ਨਥਾ ਪਾਏ। ਜੇ ਮਨ ਜਾਣੈ ਸੋਲੀਆ ਕਾਹੇ ਮਿੱਠਾ ਖਾਏ। ਨਾਨਕ ਗੁਣ ਜਿਤੜੇ ਤੇਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ। ਅੱਗੇ ਗਏ ਨ ਮੰਨੀਅਨ ਮਾਰ ਕੱਢੋਵੇ ਪੀਰ। ਸੋਟ ਮਹੱਲਾ ਪਹਿਲਾ। ਘਰ ਪਹਿਲਾ। ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਨਾ ਬੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਭਾਉ ਕਰਮ ਕਰ ਜਮ ਸੀ ਸੇ ਘਰ ਭਾਗਟ ਦੇਖ। ਬਾਬਾ ਮਾਇਆ ਸਾਧਨਾ ਹੋਏ ਨ ਮਾਇਆ ਜਗ ਮੋਇਆ। ਵਿਰਲਾ ਬੂਝੈ ਕੋਇ ਰਹਾਉ। ਹਾਣ ਹੱਟ ਕਰ ਆਰਜਾ ਸੱਚ ਨਾਮ ਕਰ ਵੱਥ। ਸੁਰਤ ਸੋਚ ਕਰ ਭਾਣ ਸਾਲ ਤਿਸ ਵਿੱਚ ਤਿਸ ਨੂੰ ਰੱਖ।
ਵਣਜਾਰਿਆਂ ਸਿਉ ਵਣਜ ਕਰ ਲੈ ਲਾਹਾ ਮਨ ਹੱਸ ਸੋਣ ਸਾਸ ਸੌਦਾਗਰੀ ਸਤ ਘੋੜੇ ਲੈ ਚੱਲ ਖਰਚ ਬਨ ਚੰਗਿਆਈਆਂ ਮਤ ਮਨ ਜਾਣੇ ਕੱਲ ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲੈ ਮਹੱਲ ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਵਧੀਆ ਕਰ ਧਾਵਣੀ ਤਾਕੋ ਆਖੇ ਧਨ ਨਾਨਕ ਵੇਖੈ ਨਦਰ ਕਰ ਚੜੈ ਚ ਵਗਣ ਵਨ ਸੁਠ ਮਹੱਲਾ ਪਹਿਲਾ ਚੌਥੁਕੇ ਮਾਏ ਬਾਪ ਕੋ ਬੇਟਾ ਨਿਕਾ ਸਸਰੈ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਪਾਇਆ ਬਾਹਰ ਘਰ ਛੋਡਿਆ ਖਿਨ ਮੈਂ ਭਈ ਪਰਾਈ ਨਾਮਦਾਨ ਇਸਨਾਨ ਨਮਨ ਮੁਕਤਿਤ ਤਨ ਧੂੜ ਤੁਮਾਈ ਮਨ ਮਾਨਿਆ ਨਾਮ ਸਿਖਾਈ ਪਾਏ ਪਰੋ ਗੁਰ ਕੈ ਬਲਿਹਾਰੈ ਜਿਨ ਸਚੀ ਬੂਝ ਬੁਝਾਈ ਰਹਾ ਜਾਗ ਸਿਉ ਝੂਠ ਪ੍ਰੀਤ ਮਨ ਵੇਦਿਆ ਜਨ ਸਿਉ ਵਿਆਧ ਰਚਾਈ ਮਾਇਆ ਮਗ ਐਨ ਸਮਗ ਜੋ ਹੈ ਨਾਮ ਨਾ ਲੇਵੈ ਮਰੈ ਬਿਖ ਖਾਈ ਗੰਧਨ ਵੈਣ ਰਤਾ ਹਿਤਕਾਰੀ ਸਬਦੈ ਸੁਰਤ ਨ ਆਈ ਰੰਗ ਨ ਰਤਾ ਰਸ ਨੀ ਵੇਦਿਆ ਮਨ ਮੁਖ ਪਤ ਗਵਾਈ ਸਾਧ ਸਭਾ ਮੈਂ ਸਹਿਜ ਨ ਚਾਖਿਆ ਜੇ ਬਰਸ ਨਹੀਂ ਰਾਈ ਮਨ ਤਨ ਧਨ ਆਪਣਾ ਕਰ ਜਾਣਿਆ ਜਨ ਕੀ ਖਬਰ ਨ ਪਾਈ ਅੱਖੀ ਮੀਟ ਚੱਲਿਆ ਅੰਧਿਆਰਾ ਕਰ ਦਰ ਦਿਸੈ ਨਾ ਪਾਈ ਜਮ ਦਰਬਾਰ ਦਾ ਠੌਰ ਨਾ ਪਾਵੈ ਆਪਣਾ ਕੀ ਆਖਮਾਈ ਨਦਰ ਕਰੇ ਤਾਂ ਅੱਖੀ ਵੇਖਾ ਕਹਿਣਾ ਕਥਨ ਨ ਜਾਈ ਕੰਨੀ ਸੁਣ ਸੁਣ ਸਭ ਸਲਾਹੀ ਅੰਮ੍ਰਿਤ ਹਿਰਦੈ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰਵਿਣ ਭਰਮ ਨ ਭਾਗੈ ਸਚ ਨਾਮ ਵਡਿਆਈ ਸੋਠ ਮਹੱਲਾ ਪਹਿਲਾ ਦੁਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੌਬਾਰਾ ਸਗਲ ਭਵਨ ਕੀ ਮੂਰਤੇ ਕਾ ਮੁਖ ਤੇਰਾ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਜਲ ਥਲ ਮਈਅਲ ਭਰਪੁਰ ਲੈਣਾ ਆਪੇ ਸਰਬ ਸਮਾਣਾ ਰਹਾ ਜੈ ਜੈ ਦੇਖਾ ਤੈ ਜੋ ਤੁਮਾਰੀ ਤੇਰਾ ਰੂਪ ਕਿਨੇਹਾ ਇਕਤ ਰੂਪ ਫਿਰੈ ਪ੍ਰਸ਼ੰਨਾ ਕੋਈ ਨ ਕਿਸੈ ਜਿਹਾ ਅੰਡ ਜੇਰਿਸ ਪੁੱਤ ਭਜ ਸੇ ਤਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਇਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਸੁੱਠ ਮਹੱਲਾ ਪਹਿਲਾ ਹਉ ਪਾਪੀ ਪਤਿਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਕ ਪਰਮ ਰਸ ਰਾਤੇ ਠਾਕੁਰ ਸਰਨ ਤੁਮਾਰੀ ਕਰਤਾ ਤੂੰ ਮੈਂ ਮਾਣ ਨੀ ਮਾਣੇ ਮਾਣ ਮਹਿਤ ਨਾਮ ਧਨ ਪੱਲੈ ਸਾਚੈ ਸਭ ਸੁਮਾਣੇ ਰਹਾ ਤੂੰ ਪੂਰਾ ਹਮ ਉਰੇ ਹੋਛੇ ਤੂੰ ਗੌਰਾ ਹਮ ਹੋਰੇ ਤੁਰੀ ਮਨ ਰਾਤੇ ਐਨਸ ਪ੍ਰਭਾਤੇ ਹਰ ਰਸਨਾ ਜਾਪ ਮਨ ਰੇ ਤੁਮ ਸਾਚੇ ਤੁਮ ਹੀ ਤੁਮ ਸਾਚੇ ਹਮ ਤੁਮ ਹੀ ਰਾਚੇ ਸ਼ਬਦ ਭੇਦ ਪੁਨ ਸਾਚੇ ਐਨਸ ਨਾਮ ਰਤੇ ਸੇ ਸੂਚੇ ਮਰ ਜਨਮੇ ਸੇ ਕਾਚੇ ਅਵਰ ਨ ਦਿਸੈ ਕਿੱਸਾ ਲਾਹੀ ਤਿਸੈ ਸਰੀਕ ਨ ਕੋਈ ਪ੍ਰਣਵਤ ਨਾਨਕ ਦਾਸਨ ਦਾਸਾ ਗੁਰਮਤਿ ਜਾਣਿਆ ਸੋਈ ਸੁਰਠ ਮਹੱਲਾ ਪਹਿਲਾ ਅਲਖ ਅਪਾਰ ਅਗਮੈ ਗੋਚਰ ਨਾ ਤਿਸ ਕਾਲ ਨ ਕਰਮਾ ਜਾਤ ਜੋਤ ਜੁਨੀ ਸੰਭਵ ਨਾ ਤਿਸ ਭਾਉ ਨ ਪਰਮਾ ਸਾਚੇ ਸਚਿਆਰ ਵਿਟੋ ਕੁਰਬਾਨ ਨਾ ਤਿਸ ਰੂਪ ਵਰ ਨਹੀਂ ਰੇਖਿਆ ਸਾਚੇ ਸਦ ਨਿਸ਼ਾਨ ਰਹਾ ਨਾ ਤਿਸ ਮਾਤ ਪਿਤਾ ਸੁਤ ਬੰਧਵ ਨਾ ਤਿਸ ਕਾਮ ਨਾਰੀ ਅਕੁਲ ਨਿਰੰਜਨ ਅਪਰ ਪਰੰਪਰ ਸਗਲੀ ਜੋਤ ਤੁਮਾਰੀ ਘਟ ਘਟ ਅੰਤਰ ਸਰਪ ਘਟ ਘਟ ਅੰਤਰ ਬ੍ਰਹਮ ਲੁਕਾਇਆ ਘਟ ਘਟ ਜੋਤ ਸਵਾਈ ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ਜਨਤੋ ਪਾਏ ਕਾਲ ਸਿਰ ਜਨਤਾ ਵਸਗਤ ਜੁਗਤ ਸਬਾਈ ਸਤਗੁਰ ਸੇਵ ਪਦਾਰਥ ਪਾਵੈ ਝੂਟੈ ਸ਼ਬਦ ਕਮਾਈ ਸੂਚੈ ਭਾਂਡੈ ਸਾਚ ਸਮਾਵੈ ਵਿਰਲੇ ਸੁਚਾਚਾਰੀ ਤੰਤੈ ਕੋ ਪਰਮ ਤੰਤ ਮਿਲਾਇਆ ਨਾਨਕ ਸਰਨ ਤੁਮਾਰੀ ਸੁਰਠ ਮਹੱਲਾ ਪਹਿਲਾ ਜਿਉਂ ਮੀਨਾ ਬਿਨ ਪਾਣੀ ਐ ਤਿਉਂ ਸਾਖਤ ਮਰੈ ਪਿਆਸ ਤਿਉਂ ਹਰ ਬਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸ ਮਨ ਰੇ ਨਾਮ ਨਾਮ ਜਸ ਲੇ ਬਿਨ ਗੁਰ ਇਹ ਰਸ ਕਿਉ ਲਹੋ ਗੁਰ ਮੇਲੇ ਹਰ ਦੇ ਰਹਾਉ ਸੰਤ ਜਨਾ ਮਿਲ ਸੰਗਤੀ ਗੁਰਮੁਖ ਤੀਰਥ ਹੋਏ ਅੜਸਰ ਤੀਰਥ ਮਜਨਾ ਗੁਰਦਸ ਪ੍ਰਾਪਤ ਹੋਏ ਜਿਉਂ ਜੋਗੀ ਜਤ ਬਾਹਰਾ ਤਪ ਨਾਹੀ ਸਤ ਸੰਤੋਖ ਤਿਉ ਨਾਮ ਬਿਨ ਦਿਓਰੀ ਜਮ ਮਾਰੇ ਅੰਤਰ ਦੋਖ ਸਾਖਤ ਪ੍ਰੇਮ ਨਾ ਪਾਈਐ ਹਰ ਪਾਈਐ ਸਤਿਗੁਰ ਪਾਏ ਸੁਖ ਦੁਖ ਦਾਤਾ ਗੁਰ ਮਿਲੈ ਕਿਉ ਨਾਨਕ ਸਿਫਤ ਸਮਾਏ ਸੁਰਠ ਮਹੱਲਾ ਪਹਿਲਾ ਤਰੂ ਪ੍ਰਭਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ ਮੈਂ ਕਿਆ ਮੰਗੋ ਕਿਛ ਤੇਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ
काट काट राव रया बनवारी जलथल मैयल गुप्तो वर्ताय गुर सबदी देख निहारी जियो रहाव मर्त पयाल का दिखायो गुर सदगुर कृपा तारी जियो सो ब्रह्म अजोनी है पी होनी सो ब्रह्म अजोनी है पी होनी कट पीतर देख मुरारी जियो जन्म जन्म जन्म मरण को ए जग बपड़ो इन दूजे भक्त विसारी जियो सतगुर मिला तंगुर मत पाइये साकत बाजी हारी जियो सतगुर बंधन तोड़ निरारे बौड़ नगर मुजारी जियो नानक ज्ञान रतन प्रगास्या हर मन वस्या निरंकारी जियो सोठ महला पहला जिस जल नित कारण तुम जग आए सो अमृत गुर पाही जियो छोड़ो वेस भेख चतुराई दुबदाए फल नाही जियो मन रे थिर रहो मत कत जाही जियो बाहर ढूंढ बहुत दुख पावे कर अमृत कट माही जियो रहाव अवगुण छोड़ गुणा को तावो कर अवगुण पुछता ही जियो सारे अवसर की सार न जाने फिर कीच बुढ़ा ही जियो अंतर मैल लोभ बहु झूठे बौर ना बाहर नावो काही जियो निर्मल नाम जपो सतगुरमुख अंतर की गस्ता ही जियो पार हर लोभ निंदा कूट त्यागो सच गुर बचनी फल पाही जियो जो पावे त्यो राखो हर जियो जन नानक सब सलाही जियो सोठ महला पहला पंच पदे अपना घर मोस्त राख न साकै की पर घर जोहन लागा घर दा राखे से रस चाखै जो गुरमुख सेवक लागा मान रे सबज समझ कमन मत लागा नाम सारे अनरस लुभाने फिर पुछता हे अपागा रहा आवत को हरक जात को रोवे एह दुख सुख नाले लागा आपे दुख सुख भोग पुगावे गुरमुख सो अनरागा हर रस ऊपर अवर क्या कहिया जिन पिया सो तृप्तागा माया मोहित जिन एह रस खोया जा साकत दुर्मुक्त लागा मन का जियो पवन पद देही मैं देहो समागा जे तू दे तहां रस गाई मन तृप्त हर लिव लागा सात संगत मैं हर रस पाई गुर मिलिय जंपो पागा नानक राम नाम जप गुरमुख हर पाए मस्तक पागा सोठ महला पंच पहला सर्ब जिया सिर लेख तुराहु बिन लेख नहीं कोई जियो आप ले कुदरत कर देख हुक्म चलाए सोई जियो मान रे राम जपो सुख होई आय निस्कुर के चरण सरे वो हर दाता पुगता सोई रहाव सो अंतर सो बार देखो वरन दूजा कोई जियो गुरमुख एक दृष्ट कर देखो घट घट जोत समोई जियो चल तो ठाक राखो करे अपना गुर मिलिया हिम्मत होई जियो देख दृष्ट हो विस्मादी दुख बिसरा सुख होई जियो पीवो प्यो परम सुख पाइय निज कर वासा होई जियो जन मरण पाव पंजन गाइय पुनरप जन्म न होई जियो तत् निरंजन ज्योत सवाई सोहंग भेद न कोई जियो परंपर पार ब्रह्म परमेसर नानक गुर मिलिया सोई जियो सोठ महला पहला घाती जाए ओंकार सतगुर प्रसाद जा तिस पावा तद ही गावा ता गावे का फल पावा गावे का फल होई जा आपे देव सोई मन मेरे गुर बचनी निद पाई ताते सच में रहा समाई रहा गुरसाखी अंतर जागी ता चिंचल मत त्यागी गुरसाखी का उजियारा ता मिटिया सगल अंधियारा गुरचरनी मन लागा ता जम का मार्ग पागा पै विच निरपो पाया ता सहजै कह करया पंत नानक बूझे को बिचारी इस जग में करनी सारी करनी कीरत होई जा आपे मिलिया सोई सोठ महला तीजा घर पहला एक ओंकार सतगुर प्रसाद सेवक सेवक रहे सब तेरी जिन शब्द साध आया गुर कृपा ते निर्मल हुआ जिन विचो आप गुआया आन दिन गुण गावन साचे गुर कै शब्द सुहाया मेरे ठाकुर हम बारक शरण तुम्हारी एको सच्चा सच तू केवल आप मुरारी रहा जागत रहे तिनी प्रभ पाया सब देहों मैं मारी गिरही मैं सदा हर जाने उदासी ज्ञान तत् बिचारी सत गुर सेव सदा सुख पाया हर राख्या उर तारी
ਇਹ ਮਨੁਆ ਦਾ ਦਸਾਮਦਾ ਦੂਜੇ ਭਾਈ ਖੁਆਇਆ ਮਨ ਮੁਖ ਮੁਗਧ ਹਰ ਨਾਮ ਨ ਚੇਤਾ ਬਿਰਥਾ ਜਨਮ ਗੁਆਇਆ ਸਤਿਗੁਰ ਪੇਟੇ ਤਾ ਨਾਉ ਪਾਏ ਹੋ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸੱਚ ਕਮਾਵਾ ਗੁਰ ਕੈ ਸ਼ਬਦ ਵਿਚਾਰੀ ਆਪੇ ਮੇਲੇ ਪ੍ਰਭ ਸਾਚੇ ਸਾਚ ਰੱਖਿਆ ਉਰਤਾਰੀ ਨਾਨਕ ਨਾਵ ਗਤ ਮਤ ਪਾਈ ਹਾ ਰਸ ਹਮਾਰੀ ਸੋਠ ਮਹਲਾ ਤੀਜਾ ਭਗਤ ਖਜ਼ਾਨਾ ਭਗਤਨ ਕੋ ਦਿਆ ਨਾਉ ਹਰ ਧਨ ਸਚ ਸੋਏ ਅਖੁੱਟ ਨਾਮ ਧਨ ਕਦੇ ਨਿਕੁਟੈ ਨਾਹੀ ਕਿਨੈ ਨਾ ਕੀਮਤ ਹੋਏ ਨਾਮ ਧਨ ਮਖੂਜਲੇ ਹੋਏ ਹਰ ਪਾਇਆ ਸਚ ਸੋਏ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ ਬਿਨ ਸ਼ਬਦ ਜਗ ਭੁੱਲਦਾ ਫਿਰਦਾ ਦਰਗਹਿ ਮਿਲੈ ਸਜਾਏ ਰਹਾ ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ ਕੋਈ ਨਾ ਸੁਣੈ ਪੁਕਾਰਾ ਅੰਧਾ ਜਗਤ ਅੰਧ ਵਰਤਾਰਾ ਬਾਜੋ ਗੁਰੂ ਗੁਬਾਰਾ ਹਉ ਮੈਂ ਮੇਰਾ ਕਰ ਕਰ ਵਿਗੁਤੇ ਕਿਹੋ ਚਲੈ ਨ ਚਲਦਿਆਂ ਨਾਲ ਗੁਰਮੁਖ ਹੋਵੈ ਸੁਨਾਮ ਤੇ ਆਵੈ ਸਦਾ ਹਰ ਨਾਮ ਸਮਾਲ ਸੱਚੀ ਬਾਣੀ ਹਰ ਗੁਣ ਗਾਵੈ ਨਦਰੀ ਨਦਰ ਨਿਹਾਲ ਸਤਿਗੁਰ ਗਿਆਨ ਸਦਾ ਘਟ ਚਾਨਣ ਅਮਰ ਸੇਰ ਬਾਦਸ਼ਾਹ ਅਨ ਦਿਨ ਭਗਤ ਕਰੇ ਦਿਨ ਰਾਤੀ ਨਾ ਰਾਮ ਨਾਮ ਸਚ ਲਾਹਾ ਨਾਨਕ ਰਾਮ ਨਾਮ ਨਿਸਤਾਰਾ ਸਬਦ ਰਤੇ ਹਰ ਪਾਹਾ ਸੁਠ ਮਹਲਾ ਤੀਜਾ ਦਾਸ ਦਾਸ ਹੋਵੇ ਤਾਂ ਹਰ ਪਾਏ ਵਿੱਚੋਂ ਆਪ ਗਵਾਈ ਭਗਤਾਂ ਕਾ ਕਾਰਜ ਹਰ ਆਨੰਦ ਹੈ ਅਨ ਦਿਨ ਹਰ ਗੁਣ ਗਾਈ ਸਬਦ ਰਤੇ ਸਦਾਇ ਕਰੰਗੀ ਹਰ ਸਿਉ ਰਹੇ ਸਮਾਈ ਹਰ ਜਿਉ ਸਾਚੀ ਨਦਰ ਤੁਮਾਰੀ ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੇ ਰਾਖੋ ਪੈ ਜੋ ਹਮਾਰੀ ਰਹਾਓ ਸਭ ਸਲਾਹੀ ਸਲਾਹ ਜੀਵਾ ਗੁਰਮਤੀ ਪਉ ਭਾਗਾ ਮੇਰਾ ਪ੍ਰਭ ਸਾਚਾ ਅਤ ਸਵਾਲਿਓ ਗੁਰ ਸੇਵਿਆ ਚਿਤ ਲਾਗਾ ਸਾਚਾ ਸ਼ਬਦ ਸੱਚੀ ਸੱਚ ਬਾਣੀ ਸੋ ਜਨ ਅੰਦਨ ਜਾਗਾ ਮਹਾਂਗੰਭੀਰ ਸਦਾ ਸੁਖਦਾਤਾ ਮਹਾਂਗੰਭੀਰ ਸਦਾ ਸੁਖਦਾਤਾ ਤਿਸਕਾ ਅੰਤ ਨ ਪਾਇਆ ਪੂਰੇ ਗੁਰ ਕੀ ਸੇਵਾ ਕਿਨੀ ਅਚਿੰਤ ਹਰ ਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿੱਚੋ ਮੋਹ ਚੁਕਾਇਆ ਹਰ ਕਾ ਮਾਰਗ ਸਦਾ ਪੰਖ ਵਿਖੜਾ ਕੋ ਪਾਏ ਗੁਰ ਵਿਚਾਰਾ ਹਰ ਕਾ ਰੰਗ ਰਾਤਾ ਸਤ ਸਬਦੇ ਮਾਤਾ ਹਉ ਮੈਂ ਤਜੇ ਵਿਕਾਰਾ ਨਾਨਕ ਨਾਮ ਰਤਾਇ ਕਰੰਗੀ ਸਬਦ ਸਵਾਰਨ ਹਾਰਾ ਸੋਠ ਮਹਲਾ ਤੀਜਾ ਹਾਰ ਜੀਉ ਤੁਧ ਨੂੰ ਸਦਾ ਸਲਾਹੀ ਪਿਆਰੇ ਚਿਚਰ ਘੱਟ ਅੰਤਰ ਹੈ ਸਾਸਾ ਇੱਕ ਖਨ ਇੱਕ ਪਲ ਖਿਨ ਵਿਸਰੈ ਤੋ ਸਵਾਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸਾ ਹਾਰ ਜੀਉ ਤੁਮ ਆਪੇ ਦੇਹੋ ਬੁਝਾਈ ਹਾਰ ਜੀਉ ਤੁਧ ਵਿਟੋ ਵਾਰਿਆ ਸਦ ਹੀ ਤੇਰੇ ਨਾਮ ਵਿਟੋ ਬਲ ਜਾਈ ਰਹਾਓ ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮ ਹੋ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰਦਾਤਾ ਜਿਤ ਮਨ ਰਾਤਾ ਹਰ ਸਿਉ ਰਹਿਆ ਸਮਾਈ ਸ਼ਬਦ ਨ ਜਾਣੈ ਸੇ ਅੰਨੇ ਬੋਲੇ ਸੇ ਕੇਤੇ ਆਏ ਸੰਸਾਰਾ ਹਰ ਰਸ ਨ ਪਾਇਆ ਬਿਰਥਾ ਜਨਮ ਗਵਾਇਆ ਜੰਮੈ ਵਾਰੋ ਵਾਰਾ ਬਿਸ਼ਟਾ ਕੇ ਕੀੜੇ ਬਿਸ਼ਟਾ ਮਾਏ ਸਮਾਣੇ ਮਨ ਮੁਖ ਮੁਗਧ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਮਨੈ ਵਰਨ ਕੋਈ ਜੋ ਤੁਰ ਧੁਰ ਲਿਖਿਆ ਸੋ ਕੋਇ ਨ ਮਿਟੈ ਭਾਈ ਕਰਤਾ ਕਰੇ ਸੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰਨ ਦੂਜਾ ਕੋਈ ਸੋਠ ਮਹਲਾ ਤੀਜਾ ਗੁਰਮੁਖ ਭਗਤ ਕਰੈ ਪ੍ਰਭਾਵ ਅੰਦ ਨਾਮ ਵਖਾਣੇ ਭਗਤਾਂ ਕੀ ਸਾਰ ਕਰੈ ਆਪ ਰਾਖੈ ਜੋ ਤੇਰੇ ਮਨ ਭਾਣੇ ਤੂੰ ਗੁਣਦਾਤਾ ਸ਼ਬਦ ਪਛਾਤਾ ਗੁਣ ਕਹਿ ਗੁਣੀ ਸਮਾਣੇ ਮਨ ਮੇਰੇ ਹਰ ਜੀ ਉਸ ਦਾ ਸਮਾਲ ਅੰਤ ਕਾਲ ਤੇਰਾ ਬੇਲੀ ਹੋਵੇ ਸਦਾ ਨਿਭੈ ਤੇਰੇ ਨਾਲ ਰਹਾਉ ਦੁਸ਼ਟ ਚੌਕੜੀ ਸਦਾ ਕੂੜ ਕਮਾਵੇ ਨਾ ਬੁਝੈ ਵਿਚਾਰੇ ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ ਹਰਨਾਕਸ ਨਖੈ ਬਿਦਾਰੇ ਪ੍ਰਹਿਲਾਦ ਜਨ ਸਦ ਹਰ ਗੁਣ ਗਾਵੇ ਹਰ ਜੀ ਉਹ ਲੈ ਉਬਾਰੇ ਆਪਸ ਤੋਂ ਭੋਲਾ ਕਰ ਜਾਣੈ ਮਨ ਮੁਖ ਮਤ ਨਕਾਈ ਸਾਧੂ ਜਨ ਕੀ ਨਿੰਦਾ ਵਿਆਪੈ ਜਾਸਨ ਜਨਮ ਗਵਾਈ ਰਾਮ ਨਾਮ ਕਦੇ ਚੇਤੈ ਨਾਹੀ ਅੰਤ ਗਏ ਪੁਛਸਾਈ ਸਫਲ ਜਨਮ ਭਗਤਾਂ ਕਾ ਕੀਤਾ ਗੁਰ ਸੇਵਾ ਆਪ ਲਾਏ ਸਬਦੇ ਰਾਤੇ ਸਜੇ ਮਾਤੇ ਆਂਦਿਨ ਹਰ ਗੁਣ ਗਾਏ ਨਾਨਕ ਦਾਸ ਕਹੈ ਬੇਨੰਤੀ ਹਉ ਲਾਗਾ ਤਿਨ ਕਹਿ ਪਾਏ ਸੋਠ ਮਹਲਾ ਤੀਜਾ
ਸੋ ਸਿੱਖ ਸਖਾ ਬੰਦਾ ਪੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੁੜ ਛੋਟਾ ਖਾਵੇ ਬਿਨ ਸਤਿਗੁਰ ਸੁੱਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਾਰ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲਵਿਕ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾਉ ਇੱਕ ਨਾਮ ਸਭ ਜੀ ਕੇ ਬੰਧਨ ਭਾਈ ਭਰਮ ਭੁਲਾ ਸੰਸਾਰਾ ਬਿਨ ਗੁਰਬੰਧਨ ਟੁੱਟੇ ਨਾਹੀਂ ਗੁਰਮੁਖ ਮੋਖ ਦੁਆਰਾ ਕਰਮ ਕਰੈ ਗੁਰ ਸਬਦ ਨ ਪਛਾਣੈ ਮਰ ਜਨਮੈ ਵਾਰੋ ਵਾਰਾ ਹੋ ਮੇਰਾ ਜਗ ਪਲਚ ਰਿਹਾ ਭਾਈ ਕੋਈ ਨ ਕਿਸੇ ਕੇਰਾ ਗੁਰਮੁਖ ਮੈਲ ਪਾਏ ਨ ਗੁਣ ਗਾਵਣ ਨਿਜ ਘਰ ਹੋਏ ਬਸੇਰਾ ਐਥੇ ਬੂਝੈ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਸਾਤ ਗੁਰ ਸਦਾ ਦਿਆਲ ਹੈ ਭਾਈ ਬਿਨ ਭਾਗਾਂ ਕਿਆ ਪਾਈਐ ਇੱਕ ਨਜ਼ਰ ਕਰ ਵੇਖੈ ਸਭ ਉਪਰ ਜੇ ਹਾ ਭਾਉ ਤੇ ਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚੋ ਆਪ ਗਵਾਈਐ ਸੁਠ ਮਹਲਾ ਤੀਜਾ ਚੌਥੁਕੇ ਸੱਚੀ ਭਗਤ ਸਤਿਗੁਰ ਤੇ ਹੋਵੈ ਸੱਚੀ ਹਿਰਦੈ ਬਾਣੀ ਸਤਿਗੁਰ ਸੇਵੇ ਸਦਾ ਸੁਖ ਪਾਏ ਹਉਮੈ ਸ਼ਬਦ ਸਮਾਣੀ ਬਿਨ ਗੁਰ ਸਾਚੇ ਭਗਤ ਨਾ ਹੋਵੀ ਹੋਰ ਭੂਲੀ ਫਿਰੈ ਇਆਣੀ ਮਨਮੁਖ ਫਿਰੈ ਸਦਾ ਦੁੱਖ ਪਾਵੈ ਡੂ ਮੋਏ ਬਿਵਿਣ ਪਾਣੀ ਭਾਈ ਰੇ ਸਦਾ ਰਹੋ ਸਰਣਾਈ ਆਪਣੀ ਨਦਰ ਕਰੇ ਪਤ ਰੱਖੈ ਹਰ ਨਾਮੋਂ ਦੇ ਵਡਿਆਈ ਰਹਾ ਪੂਰੇ ਗੁਰ ਤੇ ਆਪ ਪਛਾਤਾ ਸਭ ਸੱਚੇ ਵਿਚਾਰਾ ਹਿਰਦੈ ਜਗ ਜੀਵਨ ਸਦਵਸਿਆ ਤਜ ਕਾਮ ਕ੍ਰੋਧ ਅਹੰਕਾਰਾ ਸਦਾ ਹਜੂਰ ਰਵਿਆ ਸਭ ਠਾਈ ਹਿਰਦੈ ਨਾਮ ਪਾਰਾ ਜੁਗ ਜੁਗ ਬਾਣੀ ਸਬਦ ਪਛਾਣੀ ਨਾਉ ਮਿੱਠਾ ਮਨੈ ਪਿਆਰਾ ਸਾਤ ਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਹਰ ਰਸ ਚਾਕ ਸਦਾ ਮਨ ਤ੍ਰਿਪਤਿਆ ਗੁਣ ਗਾਵੈ ਗੁਣੀ ਅਘਾਇਆ ਕਮਲ ਪ੍ਰਗਾ ਸਦਾ ਰੰਗ ਰਾਤਾਇਨ ਸ਼ਬਦ ਵਜਾਇਆ ਕੰਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ ਰਾਮ ਨਾਮ ਕੀ ਗਾਤ ਕੋਈ ਨਾ ਬੂਝੈ ਗੁਰਮੁਖ ਹਿਰਦੈ ਸਮਾਈ ਗੁਰਮੁਖ ਹੋਵੈ ਸੁਮਗ ਪਛਾਣੈ ਹਰ ਰਸ ਰਸਨ ਰਸਾਈ ਜਪ ਤਪ ਸੰਜਮ ਸਭ ਗੁਰ ਤੇ ਹੋਵੈ ਹਿਰਦੈ ਨਾਮ ਵਸਾਈ ਨਾਨਕ ਨਾਮ ਸਮਾਲੈ ਜਿਸ ਜਨ ਸੋ ਹੈ ਦਰ ਸਾਚੈ ਪਤ ਪਾਈ ਸੁਠ ਮਹਲਾ ਤੀਜਾ ਦੁਤੁਕੇ ਸਤ ਗੁਰ ਮਿਲਿਆ ਉਲਟੀ ਭਾਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇਤੀ ਲਿਵਲਾਏ ਮਨ ਹਰ ਜਪ ਮਿੱਠਾ ਲੱਗ ਮਨ ਹਰ ਜਪ ਮਿੱਠਾ ਲੱਗੈ ਭਾਈ ਗੁਰਮੁਖ ਪਾਏ ਹਰ ਥਾਏ ਰਹਾਉ ਜਿਨ ਗੁਰਪ੍ਰੀਤ ਨਾ ਉਪਜੈ ਭਾਈ ਮਨਮੁਖ ਦੂਜੈ ਭਾਏ ਤੋਹ ਕੁੱਟੈ ਮਨਮੁਖ ਕਰਮ ਕਰੈ ਭਾਈ ਪੱਲੈ ਕਿਛ ਨ ਪਾਏ ਗੁਰਮਿਲਿਆ ਨਾਮ ਨਾਮ ਮਨ ਰਹਿਆ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਧਾਰ ਕੇ ਗੁਣ ਰਵੈ ਭਾਈ ਗੁਰ ਕਹੇ ਤੇ ਅਪਾਰ ਆਇਆ ਸੋ ਪ੍ਰਵਾਨ ਹੈ ਭਾਈ ਜੋ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਏ ਭਾਈ ਗੁਰ ਸਬਦੀ ਮੇਲਾਏ ਸੁਠ ਮਹਲਾ ਤੀਜਾ ਘਰ ਪਹਿਲਾ ਤੇਹ ਗੁਣੀ ਤ੍ਰਿ ਭਵਨ ਵਿਆਪਿਆ ਭਾਈ ਗੁਰਮੁਖ ਬੂਝ ਬੁਝਾਏ ਰਾਮ ਨਾਮ ਲਗ ਛੁਟੀਏ ਭਾਈ ਪੁੱਛੋ ਗਿਆਨੀਆਂ ਜਾਏ ਮਨ ਰੇ ਤ੍ਰੈ ਗੁਣ ਛੋੜ ਚੌਥਾ ਚਿਤ ਲਾਏ ਹਰ ਜਿਉ ਤੇਰਾ ਮਨ ਵਸੈ ਭਾਈ ਸਦਾ ਹਰ ਕੇ ਗੁਣ ਗਾਏ ਰਹਾਵ ਨਾਮੈ ਤੇ ਸਭ ਉਪਜੈ ਭਾਈ ਨਾ ਵਿਸਰੀਐ ਮਰ ਜਾਏ ਗਿਆਨੀ ਜਗਤ ਆਉਂਦਾ ਹੈ ਭਾਈ ਸੁਤੇ ਗਏ ਮੁਹਾਏ ਗੁਰਮੁਖ ਜਾਗੇ ਸੇ ਉਭਰੇ ਭਾਈ ਭਵਜਲ ਪਾਰ ਉਤਾਰ ਜਗ ਮੈ ਲਾਹ ਹਰ ਨਾਮ ਹੈ ਭਾਈ ਹਿਰਦੈ ਰੱਖਿਆ ਉਰਸਾਰ ਗੁਰਸਰਣਾਈ ਉਭਰੇ ਭਾਈ ਰਾਮ ਨਾਮ ਲਿਵ ਲਾਏ ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿਤ ਲਗ ਪਾਰ ਜਨ ਪਾਏ ਸੁਠ ਮਹੱਲਾ ਤੀਜਾ ਘਰ ਪਹਿਲਾ ਸਾਤ ਗੁਰ ਸੁਖ ਸਾਗਰ ਜਗ ਅੰਤਰ ਹੋਰ ਥੈ ਸੁਖ ਨਾਹੀ ਹੋਮੈ ਜਗਤ ਦੁਖ ਰੋਗ ਵਿਆਪਿਆ ਮਰਜਨ ਮੈ ਰੋਵੈ ਤਾਹੀ ਪ੍ਰਾਣੀ ਸਤਿਗੁਰ ਸੇਵ ਸੁਖ ਪਾਏ ਸਤਿਗੁਰ ਸੇਵੈ ਤਾਂ ਸੁਖ ਪਾਵੈ ਨਾਹੇ ਤਾਂ ਜਾਹੇ ਕਾ ਜਨਮ ਗਵਾਏ ਰਹਾ ਤ੍ਰੈ ਗੁਣ ਤਾਤ ਵੈ ਕਰਮ ਕਮਾਵੈ ਹਰ ਰਸ ਸਾਧਨ ਆਇਆ ਸੰਧਿਆ ਤਰਪਣ ਕਰੈ ਗਾਇਤਰੀ ਬਿਨ ਬੂਝੇ ਦੁਖ ਪਾਇਆ ਸਤਿਗੁਰ ਸੇਵੇ ਸੋਵੜ ਭਾਗੀ ਜਿਸਨੋ ਆਪ ਮਿਲਾਏ ਹਰ ਰਸ ਪ੍ਰੀਤ ਸਦਾ ਜਨ ਤ੍ਰਿਪਤਾ ਸੇ ਵਿੱਚੋਂ ਆਪ ਗਵਾਏ ਇਹ ਜਗੰਦਾ ਸਭ ਅੰਧ ਕਮਾਵੈ ਬਿਨ ਗੁਰਮਗ ਨ ਪਾਏ ਨਾਨਕ ਸਤਿਗੁਰ ਮਿਲੇ ਤਾਂ ਅੱਖੀ ਵੇਖੈ ਘਰੇ ਅੰਦਰ ਸੱਚ ਪਾਏ ਸੋਠ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਬੁਝਾਈ ਹਰ ਜੀਓ ਕਿਰਪਾ।

ਅਕਾਲ ਭਏ ਹੈ ਤ੍ਰਿਸ਼ਨਾ ਸ਼ਬਦ ਬੁਝਾਈ। ਸੋਠ ਮਹੱਲਾ ਚੌਥਾ ਪੰਚ ਪਦਾ ਅਚਰ ਚਰਾਇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇਸਰ ਲਾਗੇ ਤਨ ਪੀਤਰ, ਤਾਂ ਭ੍ਰਮ ਕਾਟਿਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ, ਗੁਰਮਤਿ ਰਾਮ ਨਾਮ ਪ੍ਰਗਾਸੋ ਸਦਾ ਰਹੋ ਸਰਣਾਈ ਰਹਾਉ। ਇਹ ਸੰਸਾਰ ਸਵਿਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਹਰ ਜੋ ਕਿਰਪਾ ਕਰੋ ਗੁਰ ਮਿਲੋ, ਹਰ ਹਰ ਤਾਂ ਹਰ ਨਾਮ ਸਮਾਣਾ। ਜਿਸ ਕੀ ਵਾਤ ਸੋਈ ਪ੍ਰਭ ਜਾਣੈ, ਜਿਸ ਨੂੰ ਦੇ ਸੁਪਾਏ ਵਸਨੋ ਪਤਾ ਆਤਾ ਗਮ ਗੋਚਰ ਗੁਰ ਪੂਰਾ ਲਖ ਲਖਾਏ। ਜਿਨੇ ਚਾਖੀ ਸੋਈ ਜਾਣੈ, ਗੂੰਗੇ ਕੀ ਮਠਿਆਈ। ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰਖੈ ਲੁਕਾਈ। ਸਭ ਕੇ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸ ਨੂੰ ਦਾਤ ਕਰੈ ਸੁਪਾਏ, ਜਨ ਨਾਨਕ ਔਰ ਨ ਕੋਈ। ਸੋਠ ਮਹੱਲਾ ਪੰਜਵਾਂ ਘਰ ਪਹਿਲਾ ਸੀ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਸ ਹੋ ਜਾਚੀ ਕਿਸ ਆਰਾ ਦੀ, ਜਾਂ ਸਭ ਕੋ ਕੀਤਾ ਹੋ ਸੀ। ਜੋ ਜੋ ਦਿਸੈ ਵਡਾ ਵਡੇਰਾ, ਸੋ ਸੁਖ ਅਕੂਰਲ ਸੀ। ਨਿਰਭਉ ਨਿਰੰਕਾਰ ਭਵ ਖੰਡਣ, ਸਭ ਸੁਖ ਨਾਵ ਨਿਧ ਦੇਸੀ। ਹਰ ਜੀਉ ਤੇਰੀ ਦਾਤੀ ਰਾਜਾ, ਮਾਨਸ ਬਪੜਾ ਕਿਆ ਸਲਾਹੀ, ਕਿਆ ਤਿਸਕਾ ਮੁਹਤਾਜਾ ਰਹਾਉ। ਜਿਨ ਹਰ ਧਿਆਇਆ ਸਭ ਕੀ ਤਿਸਕਾ ਤਿਸਕੀ ਭੂਗ ਗਵਾਈ। ਐਸਾ ਧਨ ਦੀਆ ਸੁਖਦਾ ਤੈਨ ਖੁੱਟ ਨ ਕਬਹੀ ਜਾਈ। ਅਨੰਦ ਭਇਆ ਸਹਿ ਸੁਖ ਸਹਿ ਸਮਾਣੇ, ਸਤਿਗੁਰ ਮੇਲ ਮਿਲਾਈ। ਮਨ ਨਾਮ ਜਪ ਨਾਮ ਰਾਧ, ਅੰਡ ਨਾਮ ਵਖਾਣੀ। ਉਪਦੇਸ਼ ਸੁਣ ਸਾਧ ਸੰਤਨ ਕਾ, ਸਭ ਚੁਕੀ ਕਾਣ ਜਮਾਣੀ। ਜਿਨ ਕੋ ਕ੍ਰਿਪਾਲ ਪ੍ਰਭ ਮੇਰਾ, ਸੇ ਲਾਗੇ ਗੁਰ ਕੀ ਬਾਣੀ। ਕੀਮਤ ਕੌਣ ਕਰੈ ਪ੍ਰਭ ਤੇਰੀ, ਤੂੰ ਸਰਬ ਜੀਆਂ ਦਇਆਲਾ। ਸਭ ਕੀ ਕੀਤਾ ਤੇਰਾ ਵਰਤੈ, ਹਮ ਕਿਆ ਬਾਲ ਗੋਪਾਲਾ। ਰਾਖ ਲਿਓ ਨਾਨਕ ਜਨ ਤੁਮਰਾ, ਜੋ ਪਿਤਾ ਭੂਤ ਕਿਰਪਾਲਾ। ਸੋਠ ਮਹੱਲਾ ਪੰਜਵਾਂ ਘਰ ਪਹਿਲਾ ਚੌਥੁਕੇ ਗੁਰ ਗੋਬਿੰਦ ਸਲਾਹੀਐ ਭਾਈ, ਮਨ ਤਨ ਹਿਰਦੈ ਧਾਰ। ਸਾਚਾ ਸਾਹਿਬ ਮਨ ਵਸੈ ਭਾਈ, ਹਾ ਕਰਨੀ ਸਾਰ। ਜਿਤ ਤਨ ਨਾਮ ਨਾ ਉਪਜੈ ਭਾਈ, ਸੇ ਤਨ ਹੋਏ ਸ਼ਾਰ। ਸਾਧ ਸੰਗਤ ਕੋ ਵਾਰਿਆ ਭਾਈ, ਜਿਨ ਏਕੰਕਾਰ ਆਧਾਰ। ਸੋਈ ਸੱਚ ਅਰਾਧਨਾ ਭਾਈ, ਜਿਸ ਤੇ ਸਭ ਕੁਛ ਹੋਏ। ਗੁਰਪੂਰੈ ਜਾਣ ਆਇਆ ਭਾਈ, ਤਿਸ ਬਿਨ ਵਰਨਾ ਕੋਏ ਰਹਾ। ਨਾਮ ਹੁਣੇ ਪਚ ਮੋਏ ਭਾਈ, ਗਣਤ ਨਾ ਜਾਏ ਗਣੀ। ਵਿਣ ਸੱਚ ਸੋਚ ਨਾ ਪਾਈਏ ਭਾਈ, ਸੱਚਾ ਗਮ ਧਣੀ। ਆਵਣ ਜਾਣ ਨਾ ਚੁੱਕੇ ਭਾਈ, ਝੂਠੀ ਦੁਣੀ ਮਣੀ। ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੈ ਏਕ ਕਣੀ। ਸਿਮਰਤ ਸਾਸ ਸੋਧਿਆ ਭਾਈ, ਵਿਣ ਸਤਿਗੁਰ ਭਰਮ ਨਾ ਜਾਏ। ਅਨੇਕ ਕਰਮ ਕਰ ਥਾਕਿਆ ਭਾਈ, ਫਿਰ ਫਿਰ ਬੰਧਨ ਪਾਏ। ਚਾਰੇ ਕੁੰਡਾਂ ਸੋਧੀਆਂ ਭਾਈ, ਵਿਣ ਸਤਿਗੁਰ ਨਾਹੀ ਜਾਏ। ਵਡਭਾਗੀ ਗੁਰ ਪਾਇਆ ਭਾਈ, ਹਰ ਹਰ ਨਾਮ ਧਿਆਏ। ਸੱਚ ਸਦਾ ਹੈ ਨਿਰਮਲਾ ਭਾਈ, ਨਿਰਮਲ ਸੱਚ ਸੋਏ। ਨਦਰ ਕਰੇ ਜਿਸ ਆਪਣੀ ਭਾਈ, ਤਿਸ ਪ੍ਰਾਪਤ ਹੋਏ। ਕੋਟ ਮਦੇ ਜਨ ਪਾਈਏ ਭਾਈ, ਵਿਰਲਾ ਕੋਈ ਕੋਏ। ਨਾਨਕ ਰਤਾ ਸੱਚ ਨਾਮ ਭਾਈ, ਸੁਣ ਮਨ ਤਨ ਨਿਰਮਲ ਹੋਏ। ਸੋਠ ਮਹੱਲਾ ਪੰਜਵਾਂ ਦੁਤਕੇ ਜੋ ਲਓ ਭਾਉ ਭਾਉ ਇਹ ਮਨ ਹੈ, ਤੋ ਲਓ ਮਿਲਣ ਦੁਰਾਈ। ਆਨ ਆਪਣਾ ਕਰਤ ਵਿਚਾਰਾ, ਤੋ ਲਓ ਬੀਜ ਵਿਖਾਈ। ਮਾਧਵੇ ਐਸੀ ਦੇਹੋ ਬੁਝਾਈ, ਸੇਵਾ ਸਾਧ ਗਹੋਟ ਚਰਨਾ। ਨਹਿ ਬਿਸਰੈ ਮੋਹਤ ਚਸਾਈ ਰਹਾਉ। ਰੇ ਮਨ ਮੁਗਦਾ ਚੇਤ ਚੰਚਲ ਚਿਤ, ਤੁਮ ਐਸੀ ਹਿਰਦੈ ਨ ਆਈ। ਪ੍ਰਾਣ ਪਾ ਤਿਆਗ ਆਨ ਤੂੰ ਰਚਿਆ, ਉਰਜੋ ਸੰਗ ਬਹਿਰਾਈ। ਸੋਗ ਨਾ ਵਿਆਪੈ ਆਪਣ ਥਾਪੈ, ਸਾਧ ਸੰਗਤ ਬੁੱਧ ਪਾਈ। ਸਾਕਤ ਕਾ ਬਖਨਾ ਹੋ ਜਾਨੋ, ਜੈਸੇ ਪਵਨ ਚੁਲਾਈ। ਕੋਟ ਪਰਾਧ ਅੱਛਾ ਦਿਓਏ ਮਨ, ਕਹਿਣਾ ਕਛੂ ਨਾ ਜਾਈ। ਜਿਨ ਨਾਨਕ ਦੀਨ ਸਰਨ ਆਇਓ ਪ੍ਰਭ, ਸਭ

ਪਹਿਲਾ ਸੋਠ ਮਹੱਲਾ ਪੰਜਵਾਂ ਕਾਰ ਇਸਨਾਨ ਸਿਮਰ ਪ੍ਰਭ ਆਪਣਾ ਮੰਤਨ ਭਏ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੈ ਤੂੰ ਰੱਖਿਆ ਰਹਾਉ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਇਆਲਾ ਸੰਤਾਂ ਕੀ ਪੈਜ ਰੱਖਦਾ ਆਦ ਬਿਰਧ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਭੋਜਨ ਪੁੰਚੋ ਸਰਵ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹੰਬਾਰਿਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਧੂਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੱਜ ਸੁਭਾਗ ਜੋੜੀ ਕਾਕਾ ਜਸਰਾਜ ਸਿੰਘ ਜੀ ਕਾਲੋਂ ਅਤੇ ਬੱਚੀ ਬਹਾਰ ਕੌਰ ਮੁਹਾਰ ਤਿੰਨਾਂ ਦੇ ਆਨੰਦ ਕਾਰਜ ਵਿੱਚ ਸ਼ਮੂਲੀਅਤ ਕਰਨ ਵਾਸਤੇ ਪਹੁੰਚੇ ਹੋ। ਸੋ ਸਭ ਤੋਂ ਪਹਿਲਾਂ ਗੁਰੂ ਘਰ ਵੱਲੋਂ ਸਾਰਿਆਂ ਨੂੰ ਜੀ ਆਇਆਂ ਜੋ ਬੜੇ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਸੋ ਆਓ ਆਪਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਲੈ ਕਰਕੇ ਸੁਭਾਗ ਜੋੜੀ ਦੇ ਆਨੰਦ ਕਾਰਜ ਪ੍ਰਾਰੰਭ ਕਰਨੇ ਹਨ। ਸਭ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਤਿੰਨਾਂ ਦਾ ਜਥਾ ਗੁਰਦੇਵ ਪਿਤਾ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਗਾਇਨ ਕਰੇਗਾ। ਕੀਤਾ ਲੋੜੀ ਹੈ ਕੰਮ ਸੁਹਾਰ ਪੈ ਆਖੀ ਹੈ, ਉਸ ਤੋਂ ਬਾਅਦ ਅਰਦਾਸ ਹੋਏਗੀ। ਉਸ ਅਰਦਾਸ ਵਿੱਚ ਸੁਭਾਗ ਜੋੜੀ ਨੇ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਨੇ ਖੜੇ ਹੋਣਾ ਹੈ, ਬਾਕੀ ਸੰਗਤ ਨੇ ਇਸੇ ਤਰ੍ਹਾਂ ਹੀ ਬੈਠੇ ਰਹਿਣਾ ਹੈ। ਆਓ ਪਿਆਰ ਸਹਿਤ ਆਪਾਂ ਸਤਿਗੁਰਾਂ ਦੀ ਹਜ਼ੂਰੀ ਦਾ ਆਨੰਦ ਮਾਣੀਏ। ਸਮੂਹ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰੂ ਘਰ ਦਾ ਸਤਿਕਾਰ ਮਾਣ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਬੜੇ ਪਿਆਰ ਦੇ ਨਾਲ ਸ਼ਾਂਤੀ ਬਣਾ ਕਰਕੇ ਗੁਰੂ ਦਰਬਾਰ ਵਿੱਚ ਬੈਠਣਾ ਹੈ। ਆਓ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੁੜੀਏ ਜੀ। ਉਪਰੰਤ ਅਰਦਾਸ ਵਿੱਚ ਬੱਚਾ ਔਰ ਬੱਚੀ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਖੜੇ ਹੋਣਗੇ, ਬਾਕੀ ਸੰਗਤ ਨੇ ਇਸੇ ਤਰ੍ਹਾਂ ਬੈਠੇ ਰਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਣਗੇ, ਨਾਲ ਗੁਰੂ ਕੇ ਕੀਰਤਨੀਏ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ। ਬੇਨਤੀ ਹੈ ਬੱਚੀ ਦੇ ਪਰਿਵਾਰ ਨੂੰ ਜੀ ਕਿ ਉਹ ਪੱਲੇ ਦੀ ਰਸਮ ਅਦਾ ਕਰਨ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਾ ਜੀ ਨੂੰ ਬੇਨਤੀ ਹੈ ਕਿ ਬਾਂਹ ਵਿੱਚੋਂ ਪੱਲਾ ਕੱਢ ਦਿਓ, ਬਾਂਹ ਵਿੱਚੋਂ ਪੱਲਾ ਕੱਢ ਦਿਓ। ਸੋ ਆਓ ਹੁਣ ਆਨੰਦ ਕਾਰਜ ਪ੍ਰਾਰੰਭ ਹੋਣਗੇ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਬੜੇ ਪਿਆਰ ਦੇ ਨਾਲ, ਧਿਆਨ ਦੇ ਨਾਲ ਪਾਵਨ ਬਾਣੀ ਦਾ ਪਾਠ ਸਰਵਣ ਕਰਨਾ ਹੈ, ਕਿਉਂਕਿ ਜ਼ਿੰਦਗੀ ਦੇ ਇਸ ਮਹਾਨ ਪੜਾਅ ਵਿੱਚ ਆਪ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਓਟ ਆਸਰਾ ਲੈਣ ਜਾ ਰਹੇ ਹੋ। ਗ੍ਰਿਸ਼ਟ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆਂ ਸਤਿਗੁਰਾਂ ਨੇ ਸਾਨੂੰ ਲਾਵਾਂ ਦਾ ਪਾਠ ਸੁਣਨ ਦੀ ਹਦਾਇਤ ਕੀਤੀ ਹੈ, ਕਿਉਂਕਿ ਇਹ ਪਾਠ ਜਿੱਥੇ ਸੰਸਾਰਿਕ ਦੁੱਖ ਸੁੱਖ ਦੇ ਵਿੱਚ ਕਿਵੇਂ ਉਪਰਾਮ ਰਹਿਣਾ ਹੈ, ਕਿਵੇਂ ਗੁਰੂ ਭਰੋਸੇ ਰਹਿਣਾ ਉਹ ਸਿਖਾਉਂਦੀ ਹੈ ਬਾਣੀ। ਉੱਥੇ ਹੀ ਨਾਲ ਆਤਮਿਕ ਮੰਡਲ ਵਿੱਚ ਕਿਵੇਂ ਉਡਾਰੀਆਂ ਮਾਰਨੀਆਂ ਨੇ, ਕਿਵੇਂ ਆਤਮਿਕ ਮੰਡਲ ਵਿੱਚ ਆਪਣੇ ਆਪ ਨੂੰ ਸਕਾਲ ਪੁਰਖ ਵਾਹਿਗੁਰੂ ਦੀ ਕਾਮਨ ਸਮਝ ਕੇ, ਉਸ ਪਰਮਾਤਮਾ ਨੂੰ ਕੰਤ ਸਮਝ ਕੇ ਉਹਦੇ ਨਾਲ ਮਿਲਾਪ ਕਰਨਾ ਹੈ, ਇਹ ਵੀ ਲਾਵਾਂ ਦੀ ਬਾਣੀ ਤੋਂ ਸਾਨੂੰ ਪਤਾ ਲੱਗਦਾ ਹੈ। ਸੋ ਆਪ ਜੀ ਨੇ ਬੜੇ ਧਿਆਨ ਨਾਲ ਪਾਠ ਸਰਵਣ ਕਰਨਾ ਹੈ। ਚਾਰ ਲਾਵਾਂ ਦਾ ਪਾਠ ਹੈ। ਸੂਹੀ ਰਾਗ ਵਿੱਚ ਸਤਿਗੁਰਾਂ ਨੇ ਛੰਤ ਰੂਪ ਵਿੱਚ ਇਸ ਸ਼ਬਦ ਦਾ ਉਚਾਰਨ ਕੀਤਾ ਹੈ। ਜਦੋਂ ਦਾਸ ਲਾਵਾਂ ਦਾ ਪਾਠ ਕਰੇਗਾ, ਆਪ ਜੀ ਨੇ ਧਿਆਨ ਰੱਖਣਾ ਹੈ, ਪਹਿਲੀ ਲਾਮ, ਦੂਜੀ ਲਾਮ, ਇਸ ਤਰ੍ਹਾਂ ਜਦੋਂ ਪਾਠ ਆਏਗਾ, ਗੁਰੂ ਨਾਨਕ ਦੇਵ ਜੀ ਦਾ ਨਾਮ ਆਏਗਾ, ਦਾਸ ਅਖੀਰਲੀਆਂ ਪੰਕਤੀਆਂ ਨੂੰ ਦੋ ਵਾਰ ਦੁਹਰਾਏਗਾ। ਆਪ ਜੀਆਂ ਨੇ ਆਪਣੇ ਅਸਥਾਨ ਤੋਂ ਮੱਥਾ ਟੇਕ ਕੇ ਉੱਠਣਾ ਹੈ ਅਤੇ ਮੇਰੇ ਰਾਈਟ ਹੈਂਡ ਆਹਿਸਤਾ ਆਹਿਸਤਾ ਪਰਿਕਰਮਾ ਕਰਨੀ ਹੈ, ਫਿਰ ਮੱਥਾ ਟੇਕ ਕੇ ਆਪਣੇ ਅਸਥਾਨ 'ਤੇ ਬੈਠ ਜਾਣਾ ਹੈ। ਇਸੇ ਤਰ੍ਹਾਂ ਹਰ ਵਾਰੀ ਮੱਥਾ ਟੇਕ ਕੇ ਉੱਠਣਾ ਹੈ, ਪਰਿਕਰਮਾ ਕਰਨੀ ਹੈ, ਮੱਥਾ ਟੇਕ ਕੇ ਬੈਠ ਜਾਣਾ ਹੈ। ਚਾਰ ਲਾਵਾਂ ਦਾ ਪਾਠ ਹੋਏਗਾ, ਨਾਲ ਨਾਲ ਗੁਰੂ ਸਵਾਰੇ ਬਾਣੀ ਦਾ ਕੀਰਤਨ ਵੀ ਕਰਨਗੇ। ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਨੇ ਇਸੇ ਤਰ੍ਹਾਂ ਜਿਵੇਂ ਪਿਆਰ ਨਾਲ ਬੈਠੇ ਹੋ, ਇਸੇ ਤਰ੍ਹਾਂ ਹੀ ਸਤਿਗੁਰਾਂ ਦੀ ਹਜ਼ੂਰੀ ਦਾ ਲਾਹਾ ਮੰਨਣਾ ਹੈ। ਆਓ ਆਪਾਂ ਲਾਵਾਂ ਦਾ ਪਾਠ ਪ੍ਰਾਰੰਭ ਕਰੀਏ ਜੀ।

गुरु प्यारी खालसा साध संगत जीओ, सतगुरां ने अपार बख्शिश रहमत कीती है। जो सुपाग परी जोड़ी काका जसराज सिंह, बच्ची बहार कौर, जिन्हां ने बड़े प्यार सहित सतगुरां दे दुआले चार परिक्रमा करके चार लावां लै के एक दूजे नाल जिंदगी भर साथ निभाउण दा प्रण कीता है, सतगुरु जी कृपा करुण बख्शिश करन, इन्हां दोनों बच्चियां दे सिर ते सतगुरु जी मेहर भरिया हथ रखण। जिंदगी भर अपने चरणा कमलां दे नाल जोड़ी रखण, दोनों परिवारां दी आपस विच बण आवे, सतगुरु सच्चे पातशाह इतफाक बनाई रखण, अपने चरणा कमलां दी प्रीत नाम बाणी नाल प्यार बख्शिश करन, ਅਤੇ ਜੋੜੀ ਦੀ ਝੋਲੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਗ੍ਰਿਸ਼ਤ ਜੀਵਨ ਦੇ ਸਾਰੇ ਸੁੱਖ ਪਾ ਕੇ ਨਿਵਾਜਣਾ ਕਰਨ। ਗੁਰੂ ਪਿਆਰਿਓ, ਆਨੰਦ ਕਾਰਜਾਂ ਦੀ ਮਰਿਆਦਾ ਦੇ ਅਨੁਸਾਰ ਦੋ ਸ਼ਬਦ ਹੋਰ ਗਾਇਨ ਕਰਕੇ ਆਪ ਜੀ ਪਾਸੋਂ 7-8 ਮਿੰਟ ਵਿੱਚ ਖਿਮਾ ਦੇ ਦਾਚਕ ਹੋ ਜਾਵਾਂਗੇ। ਜ਼ਿਆਦਾ ਸਮਾਂ ਆਪ ਜੀ ਦਾ ਨਾਂ ਲੈਂਦੇ ਹੋਏ ਆਓ ਸ਼ਬਦ ਗਾਇਨ ਕਰੀਏ। ਵਿਆਹ ਹੋਆ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ। ਇਸ ਸ਼ਬਦ ਤੋਂ ਉਪਰੰਤ ਸ਼ਬਦ ਗਾਇਨ ਕੀਤਾ ਜਾਏਗਾ, ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ। ਸੋ ਆਓ ਪਿਆਰ ਸਹਿਤ ਸਾਰੀ ਸੰਗਤ ਕਰੋ ਕਿਰਪਾ, ਸਹਿਯੋਗ ਬਖਸ਼ਿਸ਼ ਕਰੋ।

ਕਾਲੋਂ ਪਰਿਵਾਰ ਅਤੇ ਮੁਹਾਰ ਪਰਿਵਾਰ ਅਤੇ ਉਹਨਾਂ ਦੇ ਸਾਰੇ ਸਾਕਾਂ ਸੰਬੰਧੀਆਂ ਨੂੰ ਦਾਸ ਭਾਈ ਸਤਨਾਮ ਸਿੰਘ ਗੁਰਦਾਸਪੁਰੀ ਅਤੇ ਸਮੂਹ ਜਥੇ ਵੱਲੋਂ ਬਹੁਤ ਬਹੁਤ ਵਧਾਈਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਸੇ ਤਰ੍ਹਾਂ ਦੋਨਾਂ ਪਰਿਵਾਰਾਂ ਦਾ ਪ੍ਰੇਮ ਪਿਆਰ ਬਣਿਆ ਰਹੇ, ਸਤਿਗੁਰੂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਸੋ ਆਓ ਸਾਰੀ ਸੰਗਤ ਅਰਦਾਸ ਵਿੱਚ ਜੁੜਨਾ ਕਰੀਏ, ਭੁੱਲਾਂ ਦੀ ਖਿਮਾ ਬਖਸ਼ ਦੋਏ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਬੀਬੀ ਨਵਦੀਪ ਕੌਰ ਮੁਹਾਰ ਗਰੀਬ ਨਵਾਜ ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਆਪ ਜੀ ਦੀ ਕਿਰਪਾ ਸਦਕਾ ਆਨੰਦ ਕਾਰਜ ਹੋਏ। ਸਤਿਗੁਰੁ ਜੀਓ ਆਨੰਦ ਕਾਰਜ ਦੀ ਮਰਿਆਦਾ ਨੂੰ ਨਿਭਾਉਂਦਿਆਂ ਸੁਭਾਗ ਜੋੜੀ ਪਾਸੋਂ ਦਸਰਿਆਂ ਪਾਸੋਂ ਬੇਅੰਤ ਸੂਖਸ਼ਮ ਭੁੱਲਾਂ ਹੋਈਆਂ ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਮੁਆਫ

ਲੋਕ ਪਰਲੋਕ ਵਿੱਚ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ। ਸਤਿਗੁਰੂ ਜੀ ਉਹ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਮਾਇਆ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ, ਸਮੂਹ ਦਾਰਾਈਆਂ ਸੰਗਤਾਂ ਦੀ ਹਾਜ਼ਰੀ ਭੇਟਾ ਦਰ ਤੇ ਪ੍ਰਵਾਨ ਕਰਨੀ, ਮਾਇਆ ਸਫਲੀ ਕਰਨੀ।

0: ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਖੁਸ਼ੀਆਂ ਦੇ ਮੌਕੇ ਦੇ ਉੱਤੇ ਜੁੜ ਬੈਠੀ ਗੁਰੂ ਹਜ਼ੂਰੀ ਦੇ ਵਿੱਚ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਹੋਈ ਹੈ। ਜਿਸ ਘੜੀ ਨੂੰ ਪਰਿਵਾਰ ਉਡੀਕ ਰਿਹਾ ਸੀਗਾ ਖੁਸ਼ੀ ਦੇ ਮੌਕੇ ਦੇ, ਜੋ ਬੱਚਾ ਜਸਰਾਜ ਸਿੰਘ ਕਾਲੋਂ, ਸਪੁੱਤਰ ਡਾਕਟਰ ਹਰਪ੍ਰੀਤ ਸਿੰਘ ਕਾਲੋਂ ਅਤੇ ਬੀਬੀ ਡਾਕਟਰ ਰਜਿੰਦਰ ਕੌਰ ਕਾਲੋਂ ਦਾ ਸ਼ੁਭ ਆਨੰਦ ਕਾਰਜ ਜਸਰਾਜ ਸਿੰਘ ਜੀ ਦਾ, ਬੱਚੀ ਬਹਾਰ ਕੌਰ ਦੇ ਨਾਲ ਹੋਇਆ ਹੈ ਜੋ ਕਿ ਸਪੁੱਤਰੀ ਹੈ ਸਰਦਾਰ ਮਨਦੀਪ ਸਿੰਘ ਮੁਹਾਰ ਅਤੇ ਬੀਬੀ ਨਵਦੀਪ ਕੌਰ ਮੁਹਾਰ। ਦੋਵੇਂ ਹੀ ਪਰਿਵਾਰਾਂ ਨੂੰ ਦਾਸ ਦੇ ਪਰਿਵਾਰ ਵੱਲੋਂ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਹੋਵੇ। ਮਹਾਰਾਜ ਦੇ ਚਰਨਾਂ 'ਚ ਆਪਾਂ ਸਾਰਿਆਂ ਨੇ ਜੁੜ ਕੇ ਅਰਦਾਸ ਕੀਤੀ ਹੈ ਬੱਚੇ ਨੂੰ, ਬੱਚੀ ਨੂੰ ਇਹ ਜੋ ਗ੍ਰਸਤ ਜੀਵਨ ਬਖਸ਼ਿਆ ਹੈ ਇਸ ਦੇ ਵਿੱਚ ਖੁਸ਼ੀਆਂ ਖੇੜੇ ਮਹਾਰਾਜ ਕਿਰਪਾ ਕਰਨ, ਵੱਧ ਤੋਂ ਵੱਧ ਬਖਸ਼ਣ। ਨਾਲ ਦੀ ਨਾਲ ਜੋ ਕਿ ਗੁਰੂ ਘਰ ਦੀ ਸੇਵਾ ਦੇ ਵਿੱਚ, ਜਿਸ ਤਰ੍ਹਾਂ ਮੈਨੂੰ ਪਤਾ ਹੈ ਵੀ ਸਰਦਾਰ ਮਨਦੀਪ ਸਿੰਘ ਮੁਹਾਰ ਜਿਹੜੇ ਇੱਥੇ ਲੋਕਲ ਹਨ, ਉਹਨਾਂ ਦਾ ਪਰਿਵਾਰ ਬਹੁਤ ਹੀ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਹੈ। ਹਰੇਕ ਕਾਰਜ ਦੇ ਵਿੱਚ ਜਿਸ ਤਰ੍ਹਾਂ ਵੀ ਹਿੱਸਾ ਪਾ ਸਕਦੇ ਪਾਉਂਦੇ ਹਨ। ਅਤੇ ਪਿਛਲੇ ਐਤਵਾਰ ਜੋ ਉਹਨਾਂ ਦੇ ਘਰ ਸਹਿਜ ਪਾਠ ਦਾ ਭੋਗ ਪਿਆ ਸੀਗਾ, ਮੈਨੂੰ ਬਹੁਤ ਖੁਸ਼ੀ ਹੋਈ ਵੀ ਪਰਿਵਾਰ ਨੇ ਆਪ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਆਪ ਸਹਿਜ ਪਾਠ ਕੀਤਾ। ਬਹੁਤ ਹੀ ਚੰਗੀ ਰੀਤ ਹੈ, ਆਪਾਂ ਨੂੰ ਸਾਰਿਆਂ ਨੂੰ ਇਸ ਦੇ ਵੱਲ ਤੁਰਨਾ ਚਾਹੀਦਾ ਹੈ ਵੀ ਜੋ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਾਠ ਹੈ ਉਹ ਆਪਾਂ ਨੂੰ ਘਰ ਆਪ ਕਰਨਾ ਚਾਹੀਦਾ ਹੈ, ਤਾਂ ਕਿ ਆਪਾਂ ਵੀ ਜੋ ਗੁਰੂ ਦਾ ਮੈਸੇਜ ਹੈ, ਗੁਰੂ ਦੀ ਆਸ਼ੀਰਵਾਦ ਹੈ, ਉਹ ਆਪਾਂ ਲੈ ਸਕੀਏ। ਸਿੱਖ ਨੂੰ ਸਿੱਧਾ ਹੀ ਗੁਰੂ ਸਾਹਿਬ ਨੇ ਜੋੜ ਦਿੱਤਾ ਵੀ ਤੁਸੀਂ ਸਿੱਧੇ ਗੁਰੂ ਦੇ ਨਾਲ ਜੁੜੋ, ਵਿੱਚ ਕੋਈ ਵਿਚੋਲੇ ਦੀ ਲੋੜ ਨਹੀਂ ਆਪਾਂ ਨੂੰ। ਸੋ ਬਹੁਤ ਹੀ ਬੜਾ ਚੰਗਾ ਕਾਰਜ ਕੀਤਾ ਹੈ ਇਹਨਾਂ ਨੇ ਜੋ ਆਪ ਪਾਠ ਕਰਕੇ ਅਤੇ ਬੱਚੀ ਦੀ ਖੁਸ਼ੀਆਂ ਦੇ ਵਿੱਚ ਜੋ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੀ। ਸੋ ਅੱਜ ਆਪਣੇ ਕੋਲ ਦੋ ਬੁਲਾਰੇ ਹਨ। ਪਹਿਲਾਂ ਮੈਂ ਬੇਨਤੀ ਕਰਦਾ ਹਾਂ

ਗੁਰੂ ਘਰ ਵੱਲੋਂ ਸਰੋਪਾ ਦਿੱਤਾ ਜਾਊਗਾ ਬੱਚੇ ਬੱਚੀ ਨੂੰ, ਤੁਸੀਂ ਇਸੇ ਤਰ੍ਹਾਂ ਹੀ ਬੈਠੇ ਹੀ ਸਰੋਪਾ ਲੈ ਲਓ। ਇਹ ਗੁਰੂ ਮਹਾਰਾਜ ਜੀ ਦੀ ਅਸੀਸ ਹੈ, ਸਭ ਤੋਂ ਵੱਡੀ ਅਸੀਸ ਇਹੋ ਹੀ ਹੈ ਗੁਰੂ ਘਰ ਦੇ ਵੱਲੋਂ ਸਰੋਪਾ ਦਿੱਤਾ ਜਾਂਦਾ ਹੈ, ਅਤੇ ਇਸ ਦਾ ਤੁਸੀਂ ਵੀ ਸਾਂਭ ਕੇ ਰੱਖਣਾ ਇਸ ਸਰੋਪੇ ਨੂੰ, ਅਤੇ ਗੁਰੂ ਘਰ ਦੇ ਗੁਰੂ ਦੀ ਬਖਸ਼ਿਸ਼ ਸਮਝ ਕੇ। ਬੋਲੇ ਸੋਨ ਬੋਲੇ ਸੋਨ ਗੁਰੂ ਦੀ ਬਖਸ਼ਿਸ਼ ਸਮਝ ਕੇ ਤੁਸੀਂ ਜਿੰਨੇ ਵੀ ਕਾਰਜ ਕਰਨੇ ਹਨ ਗੁਰੂ ਘਰ ਦੇ, ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਮੰਨਣਾ ਹੈ, ਹੋਰ ਕਿਸੇ ਦੇ ਅੱਗੇ ਤੁਸੀਂ ਮੱਥਾ ਨਹੀਂ ਟੇਕਣਾ ਗੁਰੂ ਸਮਝ ਕੇ, ਇਹਨੂੰ ਹੀ ਗੁਰੂ ਸਮਝਣਾ। ਇਸੇ ਦੁੱਖ ਸੁੱਖ ਵੇਲੇ ਤੁਸੀਂ ਆ ਕੇ ਅਰਦਾਸ ਕਰਨੀ ਹੈ, ਮਹਾਰਾਜ ਤੁਹਾਡੀਆਂ ਝੋਲੀਆਂ ਭਰੂਗਾ, ਅਤੇ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਦਾਸ ਵੱਲੋਂ ਤੁਹਾਨੂੰ ਦੋਵੇਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਹੋਣ। ਬੇਨਤੀ ਕਰਦੇ ਹਾਂ ਸਰਬਜੀਤ ਸਿੰਘ ਜੀ ਸੰਧੂ ਹੁਣਾਂ ਨੂੰ ਆ ਕੇ ਆਪਣੇ ਵਿਚਾਰ ਬੱਚੇ ਬੱਚੀ ਨੂੰ ਆਸ਼ੀਰਵਾਦ ਦੇਣ, ਅਤੇ ਉਸ ਤੋਂ ਬਾਅਦ ਜਿਹੜੇ ਦੂਸਰੇ ਬੁਲਾਰੇ ਹਨ ਉਹ ਵੀ ਆ ਕੇ ਅਤੇ ਆਪਣੇ ਚੰਦ ਲਫਜ਼ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਂਝ ਕਰਨ। ਪਰਿਵਾਰ ਮੁਹਾਰ ਪਵਾਰ ਵੱਲੋਂ ਗਿਆਨੀ ਨਵਨੀਤ ਸਿੰਘ ਜੀ ਅਤੇ ਗੁਰਦਾਸਪੁਰੀ ਜਿਹੜਾ ਜਥਾ ਹੈ ਭਾਈ ਸਤਨਾਮ ਸਿੰਘ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਅਤੇ ਸਾਰੇ ਹੀ ਪਰਿਵਾਰ ਜਿਹੜੇ ਤੁਸੀਂ ਇਸ ਖੁਸ਼ੀ ਦੇ ਮੌਕੇ 'ਤੇ ਪਹੁੰਚੇ ਹੋ ਤੁਹਾਡਾ ਵੀ ਧੰਨਵਾਦ ਕੀਤਾ ਜਾਂਦਾ ਹੈ, ਤੁਸੀਂ ਆਪਣਾ ਟਾਈਮ ਕੱਢ ਕੇ ਖੁਸ਼ੀ ਦੇ ਮੌਕੇ ਦੇ ਵਿੱਚ ਸ਼ਾਮਲ ਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਜੀ ਨਿਵਾਜੀ ਸਤ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਹੋਈ ਹੈ। ਸਾਡੀ ਬੇਟੀ ਬਹਾਰ ਕੌਰ ਦਾ ਸ਼ੋਭਾ ਆਨੰਦ ਕਾਰਜ ਸਰਦਾਰ ਜਸਰਾਜ ਸਿੰਘ ਕਾਹਲੋਂ ਜੀ ਦੇ ਨਾਲ ਸੰਪੂਰਨ ਹੋਇਆ ਹੈ। ਗੁਰੂ ਸਾਹਿਬ ਦਾ ਕੋਟ ਕੋਟ ਧੰਨਵਾਦ। ਇਹ ਸਾਰੇ ਕਾਰਜ ਨਿਰਵਿਘਨ ਸੰਪੂਰਨ ਹੋਏ ਹਨ। ਵਿਆਹ ਹੋਇਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ ਦੇ ਮਹਾਂਵਾਕ ਅਨੁਸਾਰ ਅੱਜ ਇਸ ਸੁਭਾਗ ਜੋੜੀ ਨੇ ਪਤੀ ਪਤਨੀ ਦੇ ਰਿਸ਼ਤੇ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੁਰਮਰਜ਼ਾਦਾ ਅਨੁਸਾਰ ਅਪਣਾਇਆ ਹੈ। ਸੋ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਨਵ ਵਿਆਹੀ ਜੋੜੀ ਨੂੰ ਅਤੇ ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ। ਅਕਾਲ ਪੁਰਖ ਅੱਗੇ ਬੇਨਤੀ ਹੈ ਕਿ ਉਹ ਹਮੇਸ਼ਾ ਆਪਣੀਆਂ ਮਿਹਰਾਂ ਭਰਿਆ ਹੱਥ ਇਹਨਾਂ ਦੇ ਸਿਰ ਉੱਤੇ ਰੱਖੀ ਰੱਖਣ, ਤਾਂ ਕਿ ਆਉਣ ਵਾਲੇ ਪਰਿਵਾਰਕ ਜ਼ਿੰਦਗੀ ਦੇ ਵਿੱਚ ਹਰੇਕ ਮੁਸ਼ਕਲ ਨੂੰ, ਹਰੇਕ ਖੁਸ਼ੀ ਗਮੀ ਦੇ ਵਿੱਚ ਪੂਰੀ ਕਾਮਯਾਬੀ ਦੇ ਨਾਲ ਉਸ ਗੁਰੂ ਦਾ ਓਟ ਆਸਰਾ ਲੈਂਦੇ ਹੋਏ ਇਸ ਪਰਿਵਾਰਕ ਜ਼ਿੰਦਗੀ ਦਾ ਆਨੰਦ ਮਾਣ ਸਕਣ। ਸੋ ਪਤੀ ਪਤਨੀ ਦਾ ਰਿਸ਼ਤਾ ਅਸਲ 'ਚ ਆਪਸੀ ਸੂਝਬੂਝ, ਵਿਸ਼ਵਾਸ ਅਤੇ ਸਮਰਪਣ ਦਾ ਰਿਸ਼ਤਾ ਹੈ। ਗੁਰੂ ਸਾਹਿਬ ਦਾ ਫਰਮਾਨ ਹੈ, ਧਨ ਫਿਰ ਇਹ ਨਾ ਆਖੀਆਂ, ਬਹਿਣ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ, ਧਨ ਫਿਰ ਕਹੀਏ ਸੋਏ। ਸੋ ਇਸ ਰਿਸ਼ਤੇ ਦੇ ਵਿੱਚ ਸਭ ਦੁਨੀਆਂ ਦੇ ਨਫੇ ਨੁਕਸਾਨ, ਦੁੱਖ ਸੁੱਖ, ਸਮਾਜਿਕ ਰੁਤਬੇ ਅਤੇ ਸਭ ਪ੍ਰਾਪਤੀਆਂ ਇੱਕ ਦੂਜੇ ਦੇ ਨਾਲ ਸਾਂਝੀਆਂ ਹੋ ਜਾਂਦੀਆਂ ਹਨ। ਇੱਕ ਦੀ ਪ੍ਰਾਪਤੀ ਦਾ ਦੂਸਰੇ ਨੂੰ ਓਨਾ ਹੀ ਮਾਣ ਸਤਿਕਾਰ ਅਤੇ ਫਖਰ ਹੁੰਦਾ ਹੈ। ਸੋ ਜਿਵੇਂ ਦੋ ਵੱਖ ਵੱਖ ਸਰੀਰ ਹੁੰਦਿਆਂ ਵੀ ਕਿਸਮਤ ਇੱਕ ਹੋ ਜਾਂਦੀ ਹੈ, ਅਤੇ ਗੁਰੂ ਸਾਹਿਬ ਦੇ ਕਹੇ ਹੋਏ ਸ਼ਬਦ ਬਿਲਕੁਲ ਸਾਡੇ 'ਤੇ ਉਸੇ ਤਰ੍ਹਾਂ ਹੀ ਲਾਗੂ ਹੁੰਦੇ ਨੇ ਕਿ ਜਿਵੇਂ ਦੋ ਸਰੀਰਾਂ ਦੇ ਵਿੱਚ ਇੱਕ ਰੂਹ ਦਾ ਵਾਸਾ ਹੋ ਗਿਆ ਹੋਵੇ। ਸੋ ਮੈਂ ਮੁਹਾਰ ਫੈਮਿਲੀ ਨੂੰ ਬੜੇ ਲੰਬੇ ਸਮੇਂ ਤੋਂ ਜਾਣਦਾ ਹਾਂ। ਸੋ ਇਹ ਸਾਡੇ ਗੁਰਦਾਸਪੁਰ ਇਲਾਕੇ ਦੀ ਬੜੀ ਪ੍ਰੋਮੀਨੈਂਟ ਫੈਮਿਲੀ ਆ, ਬੜੀ ਪ੍ਰਮੁੱਖ ਫੈਮਿਲੀ ਆ। ਸਰਦਾਰ ਮਨਦੀਪ ਸਿੰਘ ਮੁਹਾਰ ਹੋਣਾ ਦੇ ਫਾਦਰ ਸਾਹਿਬ ਨੇ ਇਸ ਪਰਿਵਾਰ ਨੂੰ ਬਹੁਤ ਉੱਚੀਆਂ ਬੁਲੰਦੀਆਂ 'ਤੇ ਪਹੁੰਚਾਇਆ, ਅਤੇ ਉਸੇ ਵਿਰਾਸਤ ਨੂੰ ਅੱਜ ਸਰਦਾਰ ਮਨਦੀਪ ਸਿੰਘ ਮੁਹਾਰ ਅਤੇ ਇਹਨਾਂ ਦੀ ਧਰਮ ਪਤਨੀ ਨਵਦੀਪ ਕੌਰ ਮੁਹਾਰ ਆਪਣੀ ਸਖ਼ਤ ਮਿਹਨਤ, ਮਿੱਠ ਬੋਲੜੇ ਸੁਭਾਅ ਅਤੇ ਸਮਾਜ ਸੇਵਾ 'ਚ ਯੋਗਦਾਨ ਪਾ ਕੇ ਉਸ ਵਿਰਾਸਤ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖ ਰਹੇ ਹਨ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਾਡੇ ਆਉਣ ਵਾਲੀ ਜਨਰੇਸ਼ਨ, ਸਾਡੇ ਇਹ ਬੱਚੇ ਵੀ ਇਹਨਾਂ ਹੀ ਪੈੜਾਂ 'ਤੇ ਚੱਲਣ ਅਤੇ ਇਹ ਪਰਿਵਾਰਕ ਵਿਰਾਸਤ ਹਮੇਸ਼ਾ ਲਈ ਇਸੇ ਤਰ੍ਹਾਂ ਹੀ ਅੱਗੇ ਚੱਲਦੀ ਰਹੇ, ਬਣੀ ਰਹੇ। ਮੈਂ ਮੁਹਾਰ ਪਰਿਵਾਰ ਵੱਲੋਂ ਆਪ ਸਭ ਨੂੰ ਜੀ ਆਇਆਂ ਆਖਦਾ ਹਾਂ, ਖਾਸ ਕਰਕੇ ਸਰਦਾਰ ਜਸਰਾਜ ਸਿੰਘ ਕਾਹਲੋਂ ਫੈਮਿਲੀ ਅਤੇ ਉਹਨਾਂ ਦੇ ਨਾਲ ਆਏ ਹਰੇਕ ਰਿਸ਼ਤੇਦਾਰ, ਭੈਣ ਭਰਾ, ਸੱਜਣ ਮਿੱਤਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ। ਤੁਸੀਂ ਇੱਥੇ ਆ ਕੇ ਸਾਡੇ ਮਾਣ ਸਤਿਕਾਰ ਨੂੰ ਬਹੁਤ ਵਧਾਇਆ ਹੈ। ਅਸੀਂ, ਸਾਡੇ ਕੋਲ ਸ਼ਬਦ ਨਹੀਂ ਕਿ ਕਿਹੜੇ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ ਕਰੀਏ। ਸੋ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਸੇ ਤਰ੍ਹਾਂ ਅਸੀਂ ਇੱਕ ਦੂਜੇ ਦਾ ਮਾਣ ਸਤਿਕਾਰ ਕਰਦੇ ਰਹੀਏ, ਅਤੇ ਜੋ ਅੱਜ ਨਵੇਂ ਰਿਸ਼ਤੇਦਾਰ ਸਾਡੇ ਘਰ ਆ ਕੇ ਜਿਨ੍ਹਾਂ ਨੇ ਸਾਡਾ ਮਾਣ ਵਧਾਇਆ ਹੈ, ਅਸੀਂ ਇਹਨਾਂ ਦੇ ਨਾਲ ਇਸੇ ਤਰ੍ਹਾਂ ਹੀ ਖੁਸ਼ੀਆਂ ਖੇੜੇ ਸਾਂਝੇ ਕਰਦੇ ਰਹੀਏ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਸਮਾਪਤੀ ਚਾਹਾਂਗਾ। ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਗੁਰ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਰਬਜੀਤ ਸਿੰਘ ਸੰਧੂ ਹੋਣਾ ਦੇ, ਜਿਨ੍ਹਾਂ ਨੇ ਮੁਹਾਰ ਪਰਿਵਾਰ ਵੱਲੋਂ ਦੋ ਸ਼ਬਦ ਸੰਗਤ ਦੇ ਨਾਲ ਸਾਂਝੇ ਕੀਤੇ ਅਤੇ ਸਾਰਿਆਂ ਨੂੰ ਜੀ ਆਇਆਂ ਕਿਹਾ। ਹੁਣ ਬੇਨਤੀ ਕਰਦੇ ਹਾਂ ਸਰਦਾਰ ਹਰਭਜਨ ਸਿੰਘ ਜੀ ਆ ਕੇ ਸੰਗਤਾਂ ਦੇ ਨਾਲ ਦੋ ਮਿੰਟ ਵਾਸਤੇ ਆਪਣੇ ਵਿਚਾਰ ਸਾਂਝੇ ਕਰਨਗੇ। ਸਰਦਾਰ ਹਰਭਜਨ ਸਿੰਘ ਜੀ।

0: ਸਾਹਿਬਾਂ ਦੀ ਬਖਸ਼ੀ ਬਖਸ਼ੀਸ਼ ਨਾਲ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਸੰਧੂ ਸਾਹਿਬ ਪਹਿਲਾਂ ਸਾਰਾ ਹੀ ਕੁਛ ਦੱਸ ਗਏ ਨੇ, ਮੁਹਾਰ ਫੈਮਿਲੀ ਬਾਰੇ ਵੀ ਦੱਸ ਗਏ ਨੇ, ਬੱਚੇ ਵਗੈਰਾ ਵੀ ਸਾਰਿਆਂ ਲਈ ਦੱਸ ਗਏ ਨੇ, ਉੱਧਰ ਕੱਲ੍ਹ ਫੈਮਿਲੀ ਦੇ ਵੀ ਦੱਸ ਗਏ ਨੇ, ਅਤੇ ਮੇਰੇ ਕੋਲ ਤਾਂ ਥੋੜ੍ਹੇ ਜਿਹੇ ਹੀ ਲਫਜ਼ ਰਹਿ ਜਾਣਗੇ, ਮੈਂ ਉਹਨਾਂ ਨਾਲੇ ਤੁਹਾਡੇ ਨਾਲ ਸਾਂਝ ਪਾਊਂਗਾ। ਇਸ ਸਮਾਗਮ ਦੇ ਵਿੱਚ ਕਾਲੂ ਪਰਿਵਾਰ ਦਾ, ਜਿਹਨੂੰ ਮੈਂ ਜਾਂਜੀ ਪਰਿਵਾਰ ਕਹਾਂਗਾ, ਉਹਨਾਂ ਦਾ ਸ਼ੁਕਰਾਨਾ ਸੰਧੂ ਸਾਹਿਬ ਕਰ ਗਏ ਨੇ, ਜੀ ਆਇਆਂ ਨੂੰ ਵੀ ਆ ਗਏ ਨੇ। ਅਤੇ ਇੱਧਰੋਂ ਫਿਰ ਦੂਸਰੇ ਮੈਂ ਇਹ ਕਹਾਂਗਾ ਵੀ ਜਿਹੜਾ ਮਾਂਝੀ ਪਰਿਵਾਰ ਹੈਗਾ, ਇਹਦੇ ਵਿੱਚ ਜਿੰਨੇ ਵੀ ਆਏ ਨੇ ਸਾਡੇ ਰਿਸ਼ਤੇਦਾਰ ਪ੍ਰਾਹੁਣੇ, ਸਾਰਿਆਂ ਦਾ ਹੀ, ਸਾਰੇ ਮਿੱਤਰ ਦੋਸਤਾਂ ਦਾ, ਸਾਰ ਆਪਣਾ ਮਨਦੀਪ ਸਿੰਘ ਹੋਲਾਂ ਵੱਲੋਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ, ਜੀ ਆਇਆਂ ਆਖਦਾ ਹਾਂ। ਸਭ ਤੋਂ ਪਹਿਲਾਂ ਅਸੀਂ ਸ਼ੁਕਰਾਨਾ ਕਰਾਂਗੇ ਉਹ ਸੱਚੇ ਪਾਤਸ਼ਾਹ ਦਾਤਾਰ ਦਾ, ਧੰਨ ਗੁਰੂ ਨਾਨਕ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦਾ, ਜਿਨ੍ਹਾਂ ਦੀ ਕਿਰਪਾ ਦਾ ਸਦਕਾ ਇਸ ਕਾਰਜ ਨੂੰ ਸਿਰ ਤੇ ਹੱਥ ਰੱਖ ਕੇ ਸਮਰੱਥ ਗੁਰੂ ਸਿਰ ਹੱਥ ਧਰਿਓ ਸੰਪੂਰਨਤਾ ਪ੍ਰਦਾਨ ਹੋਈ ਹੈ, ਬਹੁਤ ਬਹੁਤ ਸ਼ੁਕਰਾਨਾ। ਦੂਸਰਾ ਸ਼ੁਕਰਾਨਾ ਮੈਂ ਕਰੂੰਗਾ ਭਾਈ ਸਾਹਿਬ ਉਹਨਾਂ ਦਾ ਅਤੇ ਕੀਰਤਨੀ ਜਥੇ ਦਾ। ਭਾਈ ਸਾਹਿਬ ਨੇ ਇੰਨੀ ਮਿੱਠੜੀ ਆਵਾਜ਼ ਦੇ ਵਿੱਚ, ਇੰਨੀ ਮਿੱਠੜੇ ਸ਼ਰਧਾ ਭਰੇ ਬੋਲਾਂ ਨਾਲ ਸਾਨੂੰ ਲਾਵਾਂ ਦਾ ਪਾਠ ਸੁਣਾਇਆ, ਜਿਸ ਨੂੰ ਅਸੀਂ ਇਲਾਹੀ ਬਾਣੀ ਆਖਦੇ ਹਾਂ, ਜਿਹੜੀ ਸਾਨੂੰ ਸੰਸਾਰ ਨਾਲ ਤਾਂ ਜੋੜਦੀ ਹੀ ਆ, ਸਾਨੂੰ ਨਿਰੰਕਾਰ ਨਾਲ ਜੋੜਦੀ ਹੈ। ਉਸ ਤੋਂ ਬਾਅਦ ਰਾਗੀ ਜਥੇ ਨੇ ਕਿੰਨੀ ਮਿੱਠੜੀ ਆਵਾਜ਼ ਦੇ ਵਿੱਚ, ਕਿੰਨੀ ਸੁਰੀਲੀ ਆਵਾਜ਼ ਦੇ ਵਿੱਚ ਸਾਨੂੰ ਲਾਵਾਂ ਦੇ ਕੀਰਤਨ ਸੁਣਾਏ। ਸ਼ਾਇਦ ਇੱਦਾਂ ਦੇ ਸੁਣਨ ਨੂੰ ਅੱਜ ਕੱਲ੍ਹ ਘੱਟ ਹੀ ਮਿਲਦੇ ਨੇ। ਹੁਣ ਮੈਂ ਮਨਦੀਪ ਸਿੰਘ ਉਹਨਾਂ ਵੱਲੋਂ, ਨਵਦੀਪ ਉਹਨਾਂ ਵੱਲੋਂ, ਮੇਰੇ ਬੱਚੇ ਨੇ ਇਹ, ਉਹਨਾਂ ਵੱਲੋਂ ਮੈਨੂੰ ਇਹ ਹੁਕਮ ਕੀਤਾ ਗਿਆ ਸੀ ਵੀ ਤੁਸੀਂ ਸਾਰਿਆਂ ਨੂੰ ਮੁਖਾਤਿਬ ਹੋਣਾ, ਸਭ ਦਾ ਧੰਨਵਾਦ ਕਰਨਾ। ਮੈਂ ਸੰਧੂ ਸਾਹਿਬ ਤੋਂ ਬਾਅਦ ਮੈਂ ਫਿਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਧੰਨਵਾਦ ਕਰਦਾ, ਜੀ ਆਇਆਂ ਨੂੰ। ਹੁਣ ਦੋ ਕੁ ਲਫਜ਼ ਮੈਂ ਸਿੱਧੇ ਮੁਖਾਤਿਬ ਪਾਊਂਗਾ, ਮੈਂ ਆਪਣੀ ਬੱਚੀ ਡਾਕਟਰ ਬਹਾਰ ਨਾਲ, ਡਾਕਟਰ ਜਸਰਾਜ ਨਾਲ, ਡਾਕਟਰ ਹਰਪ੍ਰੀਤ ਸਿੰਘ ਕਾਲੋਂ ਅਤੇ ਬੀਬੀ ਸਤਿਕਾਰਯੋਗ ਡਾਕਟਰ ਰਜਿੰਦਰ ਕੌਰ ਉਹਨਾਂ ਨਾਲ। ਅਸੀਂ ਜਿਸ ਸਮਾਜ ਤੋਂ, ਜਿਸ ਧਰਤੀ ਤੋਂ ਉੱਠ ਕੇ ਆਏ ਹਾਂ, ਸ਼ਾਇਦ ਸਾਨੂੰ ਗੁੜਤੀ ਹੀ ਇਹੀ ਦਿੱਤੀ ਜਾਂਦੀ ਹੈ, ਨਾਮ ਜਪੋ, ਵੰਡ ਛਕੋ, ਕਿਰਤ ਕਰੋ। ਕਿਰਤ ਕਰਨੀ ਹੈ, ਵੰਡ ਛਕਣਾ ਅਤੇ ਨਾਮ ਜਪਣਾ। ਹੁਣ ਸਾਡੇ ਕੋਲ ਕੀ ਆ, ਅਸੀਂ ਕੀ ਵੰਡੀਏ, ਦੌਲਤ ਵੰਡੀਏ? ਨਹੀਂ, ਸਾਡੇ ਕੋਲ ਬਹੁਤ ਕੁਛ ਹੈ। ਸਾਡੇ ਬਜ਼ੁਰਗਾਂ ਨੇ ਸਾਨੂੰ ਇੰਨਾ ਕੁਛ ਦਿੱਤਾ ਕਿ ਉਹਨਾਂ ਨੇ ਰੂੜੀਆਂ ਤੇ ਬੈਠ ਕੇ ਵੀ ਜੇ ਰੋਟੀ ਖਾਧੀ ਆ ਤਾਂ ਉਹਨਾਂ ਨੇ ਕਿਹਾ ਸੀ ਪ੍ਰਸ਼ਾਦਾ ਛਕਿਆ, ਕਦੇ ਰੋਟੀ ਖਾਧੀ ਨਹੀਂ ਖਾਈ। ਉਹਦੇ ਵਿੱਚ ਫਰਕ ਹੈ, ਖਾਣਾ ਤੇ ਛਕਣਾ, ਪ੍ਰਸ਼ਾਦਾ ਤੇ ਰੋਟੀ। ਪੋਜ਼ਿਟਿਵ ਐਨਰਜੀ ਦੇ ਆ, ਜਦ ਉਹ ਬੋਲ ਬੋਲਦੇ ਨੇ, ਉਹ ਸ਼ੁਕਰਾਨਾ ਕਰਦੇ ਨੇ ਦਾਤੇ ਦਾ, ਉਸ ਦਾਤਾਰ ਦਾ ਜਿਹਨੇ ਸਾਨੂੰ ਖਾਣ ਲਈ ਉਹ ਕੁਛ ਦਿੱਤਾ। ਵੰਡਣ ਨੂੰ ਕੀ ਨਹੀਂ, ਮੈਂ ਕਹੂੰਗਾ ਕੱਲ੍ਹ ਨੂੰ ਪਰਿਵਾਰ ਸਭ ਨਾਲੋਂ ਕਿਸਮਤ ਵਾਲਾ ਅੱਜ ਦੀ ਤਰੀਕ 'ਚ, ਉਹਨਾਂ ਕੋਲ ਕੀ ਨਹੀਂ ਵੰਡਣ ਕੋਲ, ਉਹ ਦੁਨੀਆਂ ਦੇ ਦੁੱਖ ਹਰਦੇ ਆ। ਚਾਰ ਜਾਣੇ ਪਰਿਵਾਰ 'ਚ ਸਰੀਰਕ ਸੁੱਖ ਪ੍ਰਦਾਨ ਕਰਦੇ ਨੇ, ਦੁੱਖ ਵੰਡਦੇ ਨੇ ਉਹਨਾਂ ਦਾ। ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਦੂਸਰੇ ਗੱਲ ਮੈਂ ਇੱਕ ਹੋਰ ਕਰਾਂਗਾ ਸਿੱਧਾ, ਮੇਰੀ ਉਹਦਾ ਸਟੇਟਸ ਆ, ਮੇਰੀ ਗ੍ਰੈਂਡ ਡਾਟਰ ਦਾ ਅਤੇ ਜਸਰਾਜ ਦਾ ਅੱਜ ਜਿਹੜਾ ਸਟੇਟਸ ਹੋਏਗਾ ਮੇਰੇ ਲਈ, ਉਹ ਗ੍ਰੈਂਡ ਸਨ ਦਾ। ਅਤੇ ਜਦ ਵੀ ਤੁਸੀਂ ਘਰੋਂ ਨਿਕਲਦੇ ਹੋ, ਹਰ ਬੰਦੇ ਨੇ ਗ੍ਰਿਸ਼ਤੀ ਚਲਾਉਣ ਦੇ ਲਈ ਸਾਨੂੰ ਇਕਨੋਮਿਕ ਮੀਨਸ ਦੀ ਜ਼ਰੂਰਤ ਹੈ, ਸਭ ਨੂੰ ਚਾਹੀਦੀ ਹੈ ਔਰ ਹੋਣਾ ਵੀ ਚਾਹੀਦਾ। ਘਰੋਂ ਜਦ ਵੀ ਤੁਸੀਂ ਆਪਣੀ ਜੋਬ 'ਤੇ ਨਿਕਲਦੇ ਹੋ, ਸਵੇਰੇ ਪਹਿਲਾਂ ਮੱਥਾ ਟੇਕ ਕੇ ਜਾਓ, ਸੱਚੇ ਪਾਤਸ਼ਾਹ ਅੰਗ ਸੰਗ ਸਹਾਈ ਰਹਿਣਾ, ਜੋ ਅਸੀਂ ਸੇਵਾ ਕਰ ਸਕੀਏ ਤੁਸੀਂ ਹੱਥ ਦੇ ਕੇ ਕਰਵਾ ਲੈਣੀ। ਦੂਸਰੇ ਸ਼ਾਮ ਨੂੰ ਵਾਪਸ ਆਉਂਦੇ ਹੋ, ਬਿਫੋਰ ਹੈਵਿੰਗ ਏ ਕੱਪ ਆਫ ਟੀ ਔਰ ਈਦਰ ਦਾ ਕੱਪ ਆਫ ਟੀ ਔਰ ਕੌਫੀ, ਪਹਿਲਾਂ ਆ ਕੇ ਮੱਥਾ ਟੇਕੋ, ਸੱਚੇ ਪਾਤਸ਼ਾਹ ਨੂੰ ਯਾਦ ਕਰੋ। ਹੀ ਇਜ਼ ਆਲਵੇਜ਼ ਅਲੋਂਗ ਵਿਦ ਯੂ, ਨੈਵਰ ਫੀਲ ਯੂਅਰ ਸੈਲਫ ਕਿ ਮੈਂ ਆਇਆ ਮਾਲ ਅਲੋਨ, ਕਦੇ ਮਹਿਸੂਸ ਨਾ ਕਰੋ। ਇੰਨਾ ਦੌਲਤ ਵੰਡਣ ਲਈ ਕਿਸੇ ਕਰਮਾਂ ਵਾਲੇ ਨੂੰ ਹੀ ਮਿਲਦੀ ਹੈ, ਹਜ਼ਾਰਾਂ ਚੋਂ ਨਹੀਂ, ਲੱਖਾਂ ਚੋਂ ਇੱਕ ਨੂੰ। ਇਹ ਕਹੂੰਗਾ ਤੁਹਾਡੇ ਕੋਲ ਤਾਂ ਇੰਨੀ ਦੌਲਤ ਹੈ, ਤੁਸੀਂ ਵੰਡੋ। ਨੈਵਰ ਕੀਪ ਇਨ ਯੋਰ ਮਾਇੰਡ ਕਾਸਟ, ਕ੍ਰੀਡ, ਕੰਟਰੀ, ਕਮਿਊਨਿਟੀ, ਐਜ਼ ਏ ਹਿਊਮਨ ਬੀਇੰਗ ਤੁਸੀਂ ਵੰਡਦੇ ਜਾਓ। ਦੌਲਤ ਅਤੇ ਸ਼ੋਹਰਤ ਦਾਸੀ ਬਣ ਕੇ ਤੁਹਾਡੇ ਕਦਮਾਂ 'ਤੇ ਖੜੀ ਹੋਏਗੀ। ਦੁਨੀਆ ਇਸ ਨੂੰ ਭਾਲਦੀ ਰਹਿ ਜਾਂਦੀ ਆ, ਅਪ ਟੂ ਦਾ ਗ੍ਰੇਵ, ਮਿਲਦੀ ਨਹੀਂ, ਤੁਹਾਡੇ ਕਦਮਾਂ 'ਚ ਆਏਗੀ। ਇਹਨਾਂ ਲਫ਼ਜ਼ਾਂ ਨਾਲ ਮੈਂ ਤੁਹਾਡੇ ਨਾਲ ਸਮਾਪਤੀ ਕਰਦਾ, ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਆਉਣਾ ਸਾਡੇ ਸਿਰ ਮੱਥੇ, ਜੀ ਆਇਆਂ ਨੂੰ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਬੱਚਿਆਂ ਨੂੰ ਪਿਆਰੇ ਲਫ਼ਜ਼ਾਂ ਦੇ ਵਿੱਚ ਹਰਭਜਨ ਸਿੰਘ ਜੀ ਆਸ਼ੀਰਵਾਦ ਦੇ ਕੇ ਗਏ ਹਨ, ਅਤੇ ਫਿਰ ਦਾਸ ਵੱਲੋਂ ਕਾਕਾ ਜਸਰਾਜ ਸਿੰਘ ਕਾਲੂ ਅਤੇ ਬੱਚੀ ਬਹਾਰ ਕੌਰ ਦਾ ਜੋ ਸ਼ੁਭ ਆਨੰਦ ਕਾਰਜ ਹੋਇਆ, ਦੋਵਾਂ ਹੀ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਹੋਵੇ। ਅਤੇ ਅੱਜ ਦਾ ਕਾਰਜ ਇੱਥੇ ਸਮਾਪਤ ਹੁੰਦਾ ਹੈ। ਜਿਹੜੇ ਬੱਚੇ ਬੱਚੀ ਦੇ ਮਾਤਾ ਪਿਤਾ ਹਨ ਉਹ ਇੱਥੇ ਹੀ ਸ਼ਗਨ ਦੇ ਸਕਦੇ ਹਨ, ਬਾਕੀ ਦੀ ਸਾਰੀ ਸੰਗਤ ਬਾਹਰ ਟੈਂਟ ਦੇ ਵਿੱਚ ਉੱਥੇ ਤੁਸੀਂ ਪਿਆਰ ਦੇਣਾ ਸਾਰਿਆਂ ਨੇ। ਸੋ ਇੱਥੇ ਹੀ ਸਮਾਪਤੀ ਆ। ਫਿਰ ਸਾਰੇ ਜਿਹੜੇ ਤੁਸੀਂ ਇਸ ਖੁਸ਼ੀ ਦੇ ਮੌਕੇ 'ਤੇ ਪਹੁੰਚੇ ਹੋ, ਪਰਿਵਾਰ ਵੱਲੋਂ ਸਾਰੇ ਦਾ ਧੰਨਵਾਦ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਪਾਂ ਸਾਰੇ ਗੁਰੂ ਪਿਆਰਿਓ ਸੰਗਤ ਚ ਆਏ ਹਾਂ ਔਰ ਸਤਿਗੁਰਾਂ ਦੀ ਸੰਗਤ ਚ ਆਏ ਹਾਂ। ਬੜੇ ਧਿਆਨ ਨਾਲ ਸੁਣਿਓ, ਸਤਿਗੁਰ ਕਹਿੰਦੇ ਸੰਗਤ ਚ ਆ ਕੇ ਕਰਨਾ ਕੀ ਹੈ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਚ ਆ ਕੇ ਆਪਾਂ ਨਾਮ ਜਪਣਾ ਹੁੰਦਾ। ਸਤਿਗੁਰ ਦੀ ਹਜ਼ੂਰੀ ਚ ਬੈਠੇ ਆ, ਇੱਧਰ ਆਓ ਸਾਰੇ, ਬੇਨਤੀ ਪ੍ਰਵਾਨ ਕਰੋ। ਆਪਾਂ ਸਾਰੇ ਜੋ ਸਤਿਗੁਰੂ ਹੁਕਮ ਕਰ ਰਹੇ ਨੇ, ਪੰਜਵੇਂ ਪਾਤਸ਼ਾਹ ਜਿਨ੍ਹਾਂ ਜਿਨ੍ਹਾਂ ਨੇ ਹੁਕਮ ਮੰਨ ਲਿਆ ਸੁਖੀ ਹੋ ਜਾਣਗੇ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਆਪਾਂ ਪੜ੍ਹ ਲੈਂਦੇ, ਸਿਮਰ ਨਹੀਂ ਕਰਦੇ ਤਾਂ ਤੇ ਦੁਖੀ ਰਹਿੰਦੇ ਹਾਂ। ਬਾਣੀ ਗੁਰੂ ਜੋ ਕਹਿ ਰਹੇ ਨੇ ਉਹ ਕਰਨਾ ਵਾ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਕਹਿੰਦੇ ਪ੍ਰਤੱਖ ਸੰਸਾਰ ਸਾਗਰ ਤੋਂ ਤਰ ਜਾਓਗੇ ਤੁਸੀਂ ਜੇ ਗੁਰਾਂ ਦੇ ਬਚਨ ਮੰਨ ਲਓਗੇ, ਜਿਨ੍ਹਾਂ ਦੀ ਹਜ਼ੂਰੀ ਚ ਬੈਠੇ ਹੋ। ਆਪਾਂ ਸਾਰੇ ਸੰਗਤ ਚ ਆਏ ਹਾਂ ਨਾ, ਤੇ ਸੰਗਤ ਚ ਆ ਕੇ ਕੀ ਕਰਨਾ? ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਿਖਾਣੀਏ। ਵਿਖਾਣ ਕਰਨਾ, ਵਿਖਾਣੀ ਹੁੰਦਾ ਬੋਲਣਾ, ਬੋਲ ਕੇ ਫਿਰ ਸੁਣਨਾ। ਤੁਸੀਂ ਆਪਣੀ ਆਪਣੀ ਆਵਾਜ਼ ਨੂੰ ਬੋਲ ਕੇ ਸੁਣੋ, ਸੁੱਖ ਮਿਲ ਜਾਏਗਾ। ਗਾ ਵੀ ਹੈ, ਸੁਣੀਏ ਮਨ ਰੱਖੀਏ ਪਿਆਰ ਨਾਲ, ਹੈ ਨਾ। ਬਦੋ ਰੁੱਧੀ ਨੀ, ਸਵਾਸ ਗਰਾਸ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਗੁਰੂ ਵਾਹ ਗੁਰੂ ਵਾਹ ਗੁਰੂ। ਅੱਖਾਂ ਬੰਦ ਕਰਕੇ ਜੁੜ ਕੇ, ਅੱਖਾਂ ਨਹੀਂ ਖੋਲਣੀਆਂ, ਫੇਰ ਮਨ ਨੇ ਸੁਣਨਾ, ਫਿਰ ਕੰਨਾਂ ਚੱਲ ਜਾਂਦਾ ਮਨ, ਫਿਰ ਸੁਣਦਾ, ਇਹਨੇ ਨਿਰਮਲ ਹੋ ਜਾਣਾ।
1: ਗੁਰੂ ਵਾਹ ਗੁਰੂ ਵਾਹ ਗੁਰੂ

Guru, Huan, Guru, Huan, Guru, Huan, Guru, Huan, Guru, Huan, Guru.

Ram Guru. Guru.

ਇਸ ਪਾਸੇ ਆ ਜਾਓ ਗੁਰਮ ਪਿਆਰਿਓ, ਨਾਮ ਜਪਣਾ ਸਾਰਿਆਂ ਨੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਪਾਸੇ ਉੱਠ ਕੇ ਆ ਜਾਓ ਸਾਰੇ, ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁ

ਇਹ ਗੁਰਮ ਪਿਆਰਿਓ ਪੰਜਵੇਂ ਪਾਤਸ਼ਾਹ ਦਾ ਹੁਕਮ ਆ, ਮੰਨ ਕੇ ਵੇਖੋ। ਉਹ ਕਹਿੰਦੇ ਸੰਗਤ ਚ ਆ ਕੇ ਕੀ ਕਰਨਾ ਵਾ, ਗੱਲਾਂ ਤਾਂ ਆਪਾਂ ਘਰ ਕਰਦੇ ਰਹਿੰਦੇ ਹਾਂ। ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ। ਬਸ ਸੰਗਤ ਚ ਆ ਕੇ ਫਿਰ ਜੇ ਤੁਸੀਂ ਬੋਲਦੇ ਨਹੀਂ ਤੇ ਫਿਰ ਫਾਇਦਾ ਕੀ ਆਉਣ ਦਾ, ਹੈਨਾ। ਅੱਖਾਂ ਬੰਦ ਕਰਕੇ ਮਨ ਨੂੰ ਜੋੜ ਕੇ ਇਹਨੂੰ ਸਿਮਰਨ ਕਹਿੰਦੇ ਨੇ। ਤੇ ਪੰਜਵੇਂ ਪਾਤਸ਼ਾਹ ਕਹਿੰਦੇ ਸਭ ਤੋਂ ਉੱਚਾ ਕੰਮ ਹੈ ਇਹ ਜਿਹੜਾ ਕਰ ਰਹੇ ਹੋ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਹੁੰਦਾ ਕੀ ਇਹਦੇ ਨਾਲ, ਮਨ ਨਿਰਮਲ ਹੋ ਜਾਂਦਾ ਤੇ ਉਹ ਨਿਰਮਲ ਵਾਹਿਗੁਰੂ ਨੂੰ ਮਿਲ ਲੈਂਦਾ, ਜਿਹਦੇ ਵਾਸਤੇ ਮਾਨਸ ਜਨਮ ਮਿਲਿਆ। ਭਾਈ ਪ੍ਰਾਪਤ ਮਾਨੁੱਖ ਦੇਹੁਰੀਆ, ਦੇਹੁਰੀਆ ਹੁੰਦੀ ਆ ਦੇਹੀ ਬਾਡੀ, ਇਹ ਕਾਹਦੇ ਲਈ ਮਿਲੀ? ਭਾਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਬਰੀਆ ਹੁੰਦੀ ਵਾਰੀ ਟਰਨ। ਇਹ 84 ਲੱਖ ਜੂਨਾਂ ਤੋਂ ਬਾਅਦ ਮਿਲਦੀ, ਐਵੇਂ ਨਹੀਂ ਮਿਲ ਜਾਂਦੀ, ਤੇ ਅਸੀਂ ਇਹਨੂੰ ਸਮਝਦੇ ਐਵੇਂ ਹੀ ਆ। ਸਤਿਗੁਰਾਂ ਨੂੰ ਪੁੱਛਿਆ ਪੰਜਵੇਂ ਪਾਤਸ਼ਾਹ ਨੂੰ ਵੀ ਕਰੀਏ ਕੀ, ਮਿਲਣਾ ਤਾਂ ਚਾਹੁੰਦੇ ਅਸੀਂ, ਕਰੀਏ ਕੀ? ਕਹਿੰਦੇ ਸੰਗਤ ਚ ਬੈਠ ਕੇ ਨਾ ਨਾਮ ਜਪਿਆ ਕਰੋ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ। ਵੇਖੋ ਸਿਮਰਨ ਕਰੋਗੇ ਸੁਖ ਮਿਲੇਗਾ। ਆਓ ਅੱਖਾਂ ਬੰਦ ਕਰਕੇ ਮਨ ਨੂੰ ਜੋੜ ਕੇ ਬੋਲ ਕੇ ਸੁਣੋ, ਸਵਾਸ ਗਰਾਸ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸਾਰੇ ਬੋਲੋ ਉੱਚੀ, ਗੁਰੂ ਰਾਮ, ਗੁਰੂ ਰਾਮ, ਗੁਰੂ ਰਾਮ, ਗੁਰੂ। ਗੁਰੂ ਰਾਮ, ਗੁਰੂ ਰਾਮ, ਗੁਰੂ ਰਾਮ, ਗੁਰੂ ਰਾਮ, ਗੁਰੂ ਰਾਮ, ਗੁਰੂ ਰਾਮ, ਗੁਰੂ।

ਅੱਖਾਂ ਬੰਦ ਕਰਕੇ ਬੋਲ ਕੇ ਸੁਣਨਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

Hương Guru, Hương Guru, Hương Guru, Hương Guru, Hương Guru, Hương Guru, Hương Guru, Hương सारे बोल के सुनो जी, ये है सिमरन जड़ा हुणे आपां पढ़िया सी। इहदा फायदा की होना सानू, साडे मन नू कई जन्मां दी मैल लगी विचारां दी, किते जन्म जन्म की इस मन को मल लागी काला होआ स्या, नू आपां कहिंदे शाह काला हो गया। फिर सतगुरु धोण दा तरीका जपजी साहब च दसदे गुरु नानक साहब, कहिंदे जिद्दां तुहाडे हथ पैर घटे मिट्टी नाल लिबड़ जांदे, पाणी नाल धो लैंदे हो, कपड़े लिबड़दे आ साबण ते पाणी वरत के तुसीं धो लैंदे हो, इसे तरह आ नाम जो है ये साडे मन नूं धोएगा, मन नूं निर्मल करन लई उह वाहिगुरु दा नाम है। की लिखिया उहनां ने, किंदे भरिए हाथ पैर तन दे पानी धोते उतर सखे, मूत पलीती कपड़ होए दे साबुन लईए ओ धोए, भरिए मत, ये मन की मत की गल कर रहे, भरिए मत पापां के संग भरी पई है, कहिंदे ओ धोपे नामे के रंग। अज जो तुसीं, क्योंकि मन साडा नेत्रां च है ना, ये डिवाइन लाइट है, जब तुसीं अखां बंद कर दिओ कन्नां च आ जांदा, उदों फिर जदों ये मन सुणदा वाहिगुरु बोल के इहदे नाल धुपणा शुरू हो जांदा, ओह धुप है नामे के रंग। फिर सानूं सतगुरु समझाउंदे कि इहनूं तुहानूं जिहड़ा मिलाप दा रस्ता दस्सिया हुणे आपां पंजवें पातशाह जी ने, कहिण लगे भाई प्राप्त मानुख दे हुरिया, गोबिंद मिलण की इह तेरी बरिया, अवर काज तेरे किते ना काम, मिल साध संगत भज केवल धाम। जिहड़ा तुसीं जप रहे हो इहदा फल की मिलेगा, कई पुछदे आ जी इहदा फायदा की है, उह तुहानूं नाम दा खजाना मिल जाणा वा, जिहदे नालों जन्म समय लिब टुट गई ते असीं दुखां च पै गए, उहनूं सुख सोहिलड़ा लिखिया। अज उत्थे गुरबाणी च की लिखिया जी, उहनूं सुख सोहिलड़ा हर त्यावो, इह तीजे पातशाह दे वचन ने। हरी दा ओ जेड़ा नाम है उसनु सोहिला भी कहा, जिन्हें तुहानू सुखी कर देना, सोहिला हुंदा नाम, ये तुहाडे सारयां दे अंदर है। आपां पढ़दे हां ना, जय कर कीरत आखिए करते का होए, विचारो तित कर गावो सोहिला। ते जदों प्यार नाल कहना हुंदा ना नाम नू सोहिला कहिंदे आ, ते फिर जो होर प्यार नाल कहना फिर सोहिलड़ा कह दिंदे, राड़ा लाता। अज कहिंदे सुख सोहिलड़ा हर त्यावो, इत्थों तक तुहानू लै जाणा वा आ जिहड़ा सिमरन कर रहे हो, ते गुरमुख हर फल पावो, फल भी मिल जाणा। यही फल असीं गवा लिया सी जन्म समय वाहिगुरु नूं, वाहिगुरु बड़ा वड्डा फल आ, उहदा नाम भी फल आ। कहिंदे फल की मिलना, तुसीं आपां कोई भी कम करदे आ ते उहनूं आपां चाहुंदे आ ना वी सानूं कोई आउटपुट मिले इहदी कम दी, है ना, ते उह पुछदे सिमरन करन दा की फायदा। ਤੇ ਸਤਿਗੁਰੂ ਕਹਿੰਦੇ ਤੁਹਾਨੂੰ ਸੁੱਖਾਂ ਦਾ ਖਜ਼ਾਨਾ ਜਿਹੜਾ ਅੰਦਰ ਗੁਪਤ ਹੋਇਆ ਪਿਆ ਉਹ ਪ੍ਰਗਟ ਹੋ ਜਾਣਾ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹ ਸਮਾਏ। ਕਿਹਦੇ ਇਹਨੇ ਫਿਰ ਉਸ ਨਾਮ ਨੂੰ ਸੁਣਨਾ ਸ਼ੁਰੂ ਕਰ ਦੇਣਾ ਜਿਹਨੂੰ ਜਨਮ ਸਮੇਂ ਲਿਵ ਟੁੱਟ ਗਈ, ਉਹਨੂੰ ਸਤਿਗੁਰਾਂ ਨੇ ਕਿਹਾ ਅੱਜ ਸੁੱਖ ਸੋਹਿਲੜਾ ਹਰ ਧਿਆਵੋ। ਜਦੋਂ ਅੰਦਰੋਂ ਨਾਮ ਨੂੰ ਸੁਣਦੇ ਉਹਨੂੰ ਧਿਆਉਣਾ ਕਿਹਾ, ਅੰਤਰ ਸ਼ਬਦ ਗੁਰੂ ਵੀ ਕਿਹਾ, ਅੰਤਰ ਗੁਰੂ ਆਰਾਧਨਾ ਜੇਵਾ ਨਾਲ ਜਪਣਾ ਹੁੰਦਾ, ਜੇਵਾ ਜਪ ਗੁਰਨਾਮ, ਇਹ ਜਪ ਜਪ ਕੇ ਮਨ ਨਿਰਮਲ ਹੋ ਜਾਂਦਾ, ਫਿਰ ਉਹ ਆਪਣੇ ਘਰ ਜਾਂਦਾ ਜਿੱਥੋਂ ਇਹਨੂੰ ਸੋਹਿਲਾ ਮਿਲਦਾ ਸੋਹਿਲੜਾ। ਉਹ ਸਾਨੂੰ ਦੇਖ ਦਿੱਤਾ, ਕਹਿੰਦੇ ਜੇ ਉਹ ਮਿਲ ਗਿਆ ਤੇ ਤੁਹਾਨੂੰ ਗੁਰਮੁਖ ਬਣਾਤਾ, ਗੁਰਮੁਖ ਹਰ ਫਲ ਪਾਵੋ, ਗੁਰਮੁਖਾਂ ਨੂੰ ਫਿਰ ਹਰੀ ਮਿਲ ਜਾਂਦਾ ਜਿਹਦੇ ਵਾਸਤੇ ਸਾਨੂੰ ਮਾਨਸ ਜਨਮ ਮਿਲਿਆ। ਵੇਖੋ ਕਿੱਡੀ ਛੇਤੀ ਸਤਿਗੁਰੂ ਸਾਨੂੰ ਫਲ ਦੇ ਦਿੰਦੇ, ਹਨਾ, ਪਰ ਅਸੀਂ ਕਰਦੇ ਨਹੀਂ, ਹਨਾ। ਫਿਰ ਕਹਿੰਦੇ ਗੁਰਮੁਖ ਫਲ ਪਾਵੋ, ਹਰਨਾਮ ਧਿਆਵੋ, ਜਨਮ ਜਨਮ ਕੇ ਦੁੱਖ ਨਿਵਾਰੇ। ਇਹ ਦੁੱਖਾਂ ਦਾ ਪਤਾ ਲੱਗ ਗਿਆ ਨਾ, ਅਜੇ ਮਾਨਸ ਜਨਮ ਚ ਕੋਈ ਘੱਟ ਦੁੱਖ ਆ, ਜੇ ਬਿਮਾਰ ਹੋ ਜਾਓ ਜਾਂ ਸੱਟ ਲੱਗ ਜਾਵੇ ਤੇ ਲੋਕੀ ਚੁੱਕ ਕੇ ਲੈ ਜਾਂਦੇ ਹਸਪਿਟਲ,
ਆ ਕੀੜਾ ਵੇਖ ਲਓ ਤੁਸੀਂ, ਉੱਤੇ ਪੈਰ ਰੱਖ ਦਿੰਦੇ ਉਹ ਮਰਦਾ ਨੀਗਾ, ਫਿਰ ਵਿਚਾਰੇ ਦੀਆਂ ਲੱਤਾਂ ਬਾਹਾਂ ਟੁੱਟ ਜਾਂਦੀਆਂ, ਉੱਥੇ ਤੜਫਦਾ ਰਹਿੰਦਾ, ਉਹਨੂੰ ਕੋਈ ਨੀ ਚੁੱਕਦਾ। ਇਹ ਕਈ ਜਨਮਾਂ ਦੇ ਦੁੱਖ ਕਹਿੰਦੇ ਤੁਹਾਡੇ ਕੱਟੇ ਜਾਣਗੇ, ਹੈਨਾ। ਇਸ ਲਈ ਸਾਨੂੰ ਸਤਿਗੁਰੂ ਗੁਰਬਾਣੀ ਦੱਸਦੇ ਕਹਿੰਦੇ ਨਾਮ ਜਿਹੜਾ ਵਾ ਇਹ ਫਲ ਜਦੋਂ ਮਿਲ ਗਿਆ ਤੁਹਾਨੂੰ ਨਾਮ ਦਾ, ਗੁਰਮੁਖ ਫਲ ਪਾਵੋ ਹਰ ਨਾਮ ਤੇ ਆਵੋ, ਜਨਮ ਜਨਮ ਕੇ ਦੁੱਖ ਨਿਵਾਰੇ, ਬਲਿਹਾਰੇ ਗੁਰੇ ਆਪਣੇ ਵਿੱਟੋ ਜਿਨ ਕਾਰਜ ਸਭ ਸਵਾਰੇ। ਤਾਂ ਜਿਨ੍ਹਾਂ ਦੀ ਸ਼ਰਨ ਚ ਬੈਠੇ ਹੋ ਨਾ, ਇਹਨਾਂ ਤੋਂ ਬਲਿਹਾਰ ਜਾਇਆ ਕਰੋ। ਇਹ ਐਸੇ ਸਤਿਗੁਰੂ ਨੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਈ, ਇਹ ਸਾਨੂੰ ਇੰਨਾ ਪਿਆਰਾ ਗਿਆਨ ਦੇ ਰਹੇ ਨੇ ਕਿ ਇਹ ਕੰਮ ਕਰਨ ਦੇ ਨਾਲ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁਖ ਫਲ ਹਰ ਜਨ ਪਾਵੋ। ਤੇ ਇਹ ਬੜੀ ਵੱਡੀ ਤੁਹਾਡੇ ਤੇ ਬਖਸ਼ਿਸ਼ ਹੋਈ ਅੱਜ, ਕਿਰਪਾ ਨਾਲ ਹੀ ਸੰਗਤ ਚ ਆਇਆ ਜਾਂਦਾ। ਕਿਰਪਾ ਬਖਸ਼ਿਸ਼ ਜਿੰਨਾ ਚਿਰ ਨਹੀਂ ਹੁੰਦੀ, ਭਾਗ ਨਹੀਂ ਚੰਗੇ ਹੁੰਦੇ, ਉਹ ਸੰਗਤ ਚ ਨਹੀਂ ਆਉਂਦੇ। ਵਡਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਮਿਲ ਸੰਗਤ ਮੈਲ ਭਰੀਜੇ, ਬਿਨ ਸੰਗਤ ਮੈਲ ਭਰੀਜੇ। ਜੇ ਸੰਗਤ ਨਾ ਕਰਦੇ ਤੇ ਮਨ ਹੋਰ ਮੈਲਾ ਹੋ ਜਾਣਾ ਸੀ। ਇਸ ਲਈ ਸਾਨੂੰ ਦੱਸ ਦਿੱਤਾ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਵੀ ਸਤਿਗੁਰੂ ਜਿਨ੍ਹਾਂ ਤੇ ਖੁਸ਼ ਹੁੰਦਾ ਵਾ ਉਹਨਾਂ ਨੂੰ ਸੰਗਤ ਚ ਸੱਦ ਲੈਂਦਾ। ਜੈ ਠਾਕਰ ਸੋ ਪ੍ਰਸੰਨ ਪਇਓ, ਸਤ ਸੰਗਤ ਹੈ ਪਿਆਰ, ਉੱਥੇ ਆ ਕੇ ਫਿਰ ਉਹ ਜਪਣ ਲੱਗ ਪੈਂਦੇ ਆ ਤੇ ਉਹਨਾਂ ਨੂੰ ਸੁੱਖਾਂ ਦਾ ਫਲ ਮਿਲ ਜਾਂਦਾ ਵਾਹਿਗੁਰੂ। ਹਾਂਜੀ, ਕਹਿੰਦੇ ਨਾਨਕ ਕਹੇ ਸੁਣੋ ਜਨ ਭਾਈ, ਸੁੱਖ ਸੋਇਲੜਾ ਹਰ ਧਿਆਵੋ। ਹੁਣ ਧਿਆਉਣ ਤੇ ਤੇ ਫੇਰ ਜਾਵਾਂਗੇ ਨਾ, ਜਪਾਂਗੇ ਤੇ ਉਹ ਤਾਂ ਅੰਦਰੋਂ ਜਦੋਂ ਸੋਹਿਲਾ ਸੁਣੇਗਾ ਤੇ ਉਹ ਫੇਰ ਉਹਨੂੰ ਧਿਆਉਣਾ ਹੁੰਦਾ। ਪਰ ਹੁਣ ਅਜੇ ਆਪਾਂ ਆ ਜਿਹੜਾ ਵਾਹਿਗੁਰੂ, ਇਹ ਵੀ ਸੋਹਿਲਾ ਹੀ ਆ, ਇਹ ਵੀ ਸੁੱਖ ਸੋਹਿਲਾ ਹੀ ਆ ਵਾਹਿਗੁਰੂ। ਤੇ ਇਹਨੇ ਸਾਨੂੰ ਉਸ ਸੱਚੇ ਸੋਹਿਲੇ ਤੱਕ ਲੈ ਜਾਣਾ ਵਾ ਜਿਹੜਾ ਸਾਰਿਆਂ ਦੇ ਅੰਦਰ ਆ। ਆਓ ਫੇਰ ਆਪਾਂ ਸਤਿਗੁਰਾਂ ਦਾ ਹੁਕਮ ਮੰਨੀਏ। ਨਾਨਕ ਕਹੇ ਸੁਣੋ ਜਨ ਭਾਈ, ਬੜੇ ਪਿਆਰ ਨਾਲ ਕਹਿ ਰਹੇ ਸੁਣੋ ਮੇਰੀ ਗੱਲ, ਭਾਈ ਕਹਿੰਦੇ ਆਪਾਂ ਨੂੰ, ਤੇ ਭਾਈ ਫਿਰ ਮੰਨਦੇ ਕਿਉਂ ਨੀ, ਹੈਨਾ। ਕੀ ਕਹਿੰਦੇ, ਸੁੱਖ ਸੋਲੜਾ ਹਰ ਧਿਆਵੋ। ਆਓ ਪਹਿਲਾਂ ਇਹਨੂੰ ਧਿਆਨ ਨਾਲ ਜਪੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਵਾਹਿਗੁਰੂ

0: ਸਾਰੇ ਬੋਲੋ, ਬੋਲਦੇ ਕਿਉਂ ਨੀ? ਵਾਂਗ ਗੁਰੂ ਵਾਂਗ ਸਤਿਗੁਰ ਕਹਿੰਦੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਜਿੱਤ ਸੋਹਿਲੜੇ ਸਦਾ ਸੁਖ ਹੋਏ। ਆਪਾਂ ਸੁਖ ਲੈਣਾ ਚਾਹੁੰਦੇ ਹਾਂ ਕਿ ਨਹੀਂ? ਤੇ ਗਾਉਣਾ ਪੈਣਾ, ਜਿਹੜੇ ਕੋਈ ਗਾਏਗਾ ਤਾਂ ਉਹਦੀ ਆਵਾਜ਼ ਸੁਣਦੀ ਆ ਨਾ। ਜੇ ਕੋਈ ਗਾਵੇ, ਕੋਈ ਕੀਰਤਨ ਗਾਵੇ, ਤੇ ਸਤਿਗੁਰ ਗਾਉਣ ਲਈ ਕਹਿੰਦੇ ਨੇ, ਸਾਨੂੰ ਸੁਣਦਾ ਹੀ ਨਹੀਂ ਤੁਹਾਡੀ ਆਵਾਜ਼, ਤੁਸੀਂ ਗਾਉਂਦੇ ਨਹੀਂ। ਗਾ ਵੀ ਹੈ, ਸੁਣੀ ਹੈ, ਮਨ ਰੱਖੀਏ। ਜਿੰਨਾ ਚਿਰ ਗਾਇਆ ਨਾ, ਇਹ ਫੁਰਨਿਆਂ ਦੇ ਨਾਲੋਂ ਪਿਆਰ ਨਹੀਂ ਟੁੱਟਣਾ। ਮਾਇਆ ਦੇ ਨਾਲ ਪਿਆਰ ਪਾਈ ਬੈਠਾ ਉਹ ਸੋਚਾਂ ਨੂੰ ਬੜੀਆਂ ਮਿੱਠੀਆਂ ਲੱਗਦੀਆਂ ਨੇ, ਅੰਦਰੇ ਸੋਚੀ ਜਾਂਦਾ ਬੈਠਾ। ਜਦੋਂ ਬੋਲ ਕੇ ਸੁਣੋਗੇ, ਸੋਚਾਂ ਖਤਮ ਹੋ ਜਾਣੀਆਂ। ਉਹ ਜਿਹੜੇ ਮਾਇਆ ਮਿੱਠੀ ਲੱਗਦੀ ਆ ਸੋਚਾਂ, ਕਦੀ ਕੁਛ ਕਿਸੇ ਬਾਰੇ ਸੋਚੀ ਜਾਂਦਾ, ਰਿਸ਼ਤੇਦਾਰ ਬਾਰੇ, ਕੋਈ ਪਿਆਰ ਜਿਹਨਾਂ ਨਾਲ। ਇਸ ਲਈ ਇਹਨੂੰ ਮਾਇਆ ਦਾ ਮੋਹ ਕਿਹਾ। ਮਨ ਮਾਇਆ ਮੈਂ ਰਮ ਰਹੇ ਹੋ, ਰਮਿਆ ਹੋਇਆ ਵਾ, ਤੇ ਅਸੀਂ ਰਾਮ ਦੇ ਵਿੱਚ ਰਮਣਾ ਵਾ। ਅਸੀਂ ਕਿੱਥੇ ਮਨ ਨੂੰ ਲਾਉਣਾ ਵਾ? ਰਾਮ ਦੇ ਵਿੱਚ, ਜਿਹੜਾ ਸਾਰੇ ਪਾਸੇ ਰਮਿਆ ਹੋਇਆ। ਇਸ ਲਈ ਇਹਨੂੰ ਜਿੰਨਾ ਚਿਰ ਬੋਲਦੇ ਨਹੀਂ ਆਪਾਂ, ਬੋਲ ਕੇ ਸੁਣਦੇ ਨਹੀਂ ਗੇ, ਉਹਨਾਂ ਚਿਰ ਇਹਨੇ ਮਾਇਆ ਦੇ ਫੁਰਨਿਆਂ ਨੂੰ ਨਹੀਂ ਛੱਡਣਾ। ਇਸ ਲਈ ਕੇਸੋ ਕੂਕੀਏ, ਕੇਸੋ ਕਿਹਾ ਵਾਹਿਗੁਰੂ ਜੀ ਨੂੰ, ਕਿਤੇ ਵਾਹਿਗੁਰੂ ਕੂਕਿਆ ਕਰੋ। ਤੇ ਜਦੋਂ ਕੋਈ ਕੂਕਦਾ ਫਿਰ ਉੱਚੀ ਬੋਲਦਾ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਵੇ ਕਿ ਸੁਣੇ ਪੁਕਾਰ। ਆਓ ਹਾਂ ਇੱਕ ਵਾਰੀ ਉੱਚੀ ਆਵਾਜ਼ ਮਾਰ ਕੇ ਵੇਖੀ, ਅੱਖਾਂ ਬੰਦ ਕਰਕੇ, ਇੱਕ ਮਨ ਇੱਕ ਚਿੱਤ ਹੋ ਕੇ ਵੇਖਿਓ ਸੁਣਦਾ ਕਿਉਂ ਨੀ। ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੇ ਸਹਿਜ ਸੁਭਾਏ। ਹੈਨਾ, ਆਪਾਂ ਮਨ ਨੂੰ ਜੋੜ ਕੇ ਆਵਾਜ਼ ਹੀ ਨੀ ਮਾਰਦੇ।
1: ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ
0: ਹੋਰ ਉੱਚੀ ਥੋੜਾ ਜਿਹਾ, ਫੁਰਨੇ ਰੁਕ ਜਾਣੇ ਤੁਹਾਡੇ, ਮਾਇਆ ਨਾਲੋਂ ਮੋਹ ਟੁੱਟ ਜਾਣਾ, ਇਹਦਾ ਵਾਹਿਗੁਰੂ ਨਾਲ ਪੈ ਜਾਣਾ ਪਿਆਰ। ਸਾਚੀ ਪ੍ਰੀਤ ਹਮ ਤੁਮ ਸਿਉ ਜੋੜੀ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਵਾਹੇ ਵੀ ਸੁਣੋ, ਗੁਰੂ ਵੀ ਸੁਣੋ, ਆਪੋ ਆਪਣੀ ਆਵਾਜ਼ ਸੁਣੋ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ
1: ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ, ਰਾਮ ਗੁਰੂ,

0: ਸਾਰੇ ਬੋਲੋ ਜੀ, ਸੰਗਤ ਨਾਲ ਰਲ ਕੇ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਕਲੋਜ਼ ਯੋਰ ਆਈਜ਼, ਅੱਖਾਂ ਬੰਦ ਕਰਕੇ ਸਪੀਕ ਐਂਡ ਲਿਸਨ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਗੁਰੂ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਸਾਰੇ ਅੱਖਾਂ ਬੰਦ ਕਰਕੇ ਬੋਲੋ ਹਾਂ, ਹੁਕਮ ਹੈ ਪੰਜਵੇਂ ਪਾਤਸ਼ਾਹ ਦਾ, ਸੰਗਤ ਚ ਆਏ ਹੋ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
1: ਗੁਰੂ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ।
0: ਸ਼ਾਬਾਸ਼।
1: ਗੁਰੂ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ।
0: ਉੱਚੀ ਬੋਲ ਕੇ ਸੁਣੋ, ਸੁਖ ਮਿਲੇਗਾ। ਸਿਮਰੋ ਸਿਮਰ ਸਿਮਰ ਸੁਖ ਪਾਓ।
1: ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ।
0: ਮਨ ਨੂੰ ਜੋੜ ਕੇ ਵੇਖੋ, ਸੁਖ ਮਿਲਦਾ। ਵਾਹਿਗੁਰੂ ਸੁਖੀ ਆ।
1: ਗੁਰੂ,
0: ਬਾਕੀ ਸਾਰਾ ਸੰਸਾਰ ਦੁਖੀ ਆ।
1: ਗੁਰੂ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ।
0: ਗੁਰੂ ਵਾਹ।

0: ਵਾਹਿਗੁਰੂ ਵਾਹਿਗੁਰੂ। ਗੁਰੂ ਪਿਆਰਿਓ, ਆਪਾਂ ਸਮਾਂ ਕੱਢ ਕੇ ਆਉਂਦੇ ਗੁਰੂ ਘਰ, ਕੰਮਾਂ ਕਾਰਾਂ ਚੋਂ ਮਸਾਂ ਹੀ ਸਮਾਂ ਮਿਲਦਾ। ਕਿਉਂ ਆਉਂਦੇ ਹਾਂ? ਕਿ ਸੁੱਖ ਲੈ ਕੇ ਆਈਏ। ਸੁੱਖ ਸਤਿਗੁਰੂ ਕਹਿੰਦੇ, ਦੁੱਖ ਕੀ ਆ? ਦੁੱਖ ਨੇ ਸਾਡੇ ਵਿਚਾਰ, ਸੋਚਾਂ, ਤੁਸੀਂ ਇੰਗਲਿਸ਼ ਨੂੰ ਥਾਟਸ ਕਹਿੰਦੇ ਹੋ, ਜਿਉਂ ਸਵੇਰੇ ਉੱਠਦੇ ਹਾਂ ਨਾ, ਸੋਚਾਂ ਸ਼ੁਰੂ ਹੋ ਜਾਂਦੀਆਂ ਤੇ ਸਾਰਾ ਦਿਨ ਚੱਲਦੀਆਂ। ਜਦੋਂ ਰਾਤ ਨੂੰ ਸੌਂ ਜਾਂਦੇ ਹਾਂ ਤੇ ਸੁਪਨੇ ਚੱਲ ਜਾਂਦੇ, ਨਾ ਦਿਨੇ ਸੁਖੀ ਹਾਂ ਤੇ ਨਾ ਰਾਤ ਨੂੰ। ਗੁਰਬਾਣੀ 'ਚ ਲਿਖਿਆ ਹੋਇਆ ਕਹਿੰਦੇ, ਉਗਵੇ ਦਿਵਸ, ਇਹਦੇ ਦਿਨ ਚੜ੍ਹਦਾ, ਆਲ ਜਾਲ ਸੰਭਾਲੇ। ਆਲ ਜਾਲ ਹੁੰਦੇ ਸੋਚਾਂ, ਆਹ ਕੰਮ ਕਰਨਾ, ਉਹ ਕਰਨਾ, ਕੰਮ ਵੀ ਕਰਨਾ, ਇਹ ਨਹੀਂ ਹੈਗਾ ਕੰਮ ਛੱਡ ਦੇਣਾ, ਪਰ ਤਰੀਕਾ ਦੱਸਿਆ ਗੁਰਬਾਣੀ 'ਚ। ਕਹਿੰਦੇ, ਉਗਵੇ ਦਿਵਸ ਆਲ ਜਾਲ ਸੰਭਾਲੇ, ਬਿਖ ਮਾਇਆ ਕੇ ਵਿਸਥਾਰੇ। ਜਿਹੜੇ ਦੁਨਿਆਵੀ ਕੰਮ ਕਰ, ਇਹਨੂੰ ਮਾਇਆ ਕਿਹਾ ਵਾ। ਕਹਿੰਦੇ, ਆਈ ਰਹਿਣ ਭਿਆ ਸੁਪਨੰਤਰ, ਦਿਨ ਆਇਆ ਸੌਂ ਗਿਆ ਵੀ ਸੁੱਖ ਲੈਂਦੇ ਹਾਂ, ਕਹਿੰਦੇ ਸੁੱਖ ਫੇਰ ਨਹੀਂ ਮਿਲਿਆ, ਸੁਪਨੇ ਚੱਲ ਗਿਆ। ਕਹਿੰਦੇ, ਆਈ ਰਹਿਣ ਭਿਆ ਸੁਪਨੰਤਰ, ਸੁਪਨੇ ਵੀ ਦੁੱਖ ਸਾਰੇ। ਤੇ ਫਿਰ ਸਤਿਗੁਰੂ ਸਾਨੂੰ ਦੱਸਦੇ ਨੇ ਸੁੱਖ ਲੈਣ ਦਾ ਤਰੀਕਾ। ਕਹਿੰਦੇ, ਤਿਸ ਸਾਹਿਬ ਕੀ ਟੇਕ, ਤਿਸ ਸਾਹਿਬ ਕੀ ਟੇਕ ਹੁੰਦਾ ਆਸਰਾ, ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ। ਇਹ ਹੁਣ ਤੁਸੀਂ ਸਿੱਖਣਾ ਵਾ ਵੀ ਟੇਕ ਲਾਈਏ ਕਿਵੇਂ, ਤੇ ਆਉਂਦੀ ਨੀ ਗੀ, ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ, ਸੋਚਾਂ ਰੁਕਦੀਆਂ ਹੀ ਨਹੀਂ। ਜਿਹੜੇ ਨਵੇਂ ਨਵੇਂ ਗੁਰਮੁਖ ਆਏ ਆ, ਉਹਨਾਂ ਨੂੰ ਅਜੇ ਨਹੀਂ ਰੁਕਣੀਆਂ ਸੋਚਾਂ, ਤੁਸੀਂ ਘਬਰਾ ਨਾ ਜਾਇਓ। ਜਿਉਂ ਮੰਦਰ ਕੋ ਥੰਮੇ ਥੰਮਣ, ਆ ਵੇਖੋ ਆ ਥੰਮ ਲੱਗੇ ਆ ਨਾ, ਇਹ ਬਿਲਡਿੰਗ ਨੂੰ, ਛੱਤ ਨੂੰ ਡਿੱਗਣ ਨਹੀਂ ਦਿੰਦੇ। ਕਹਿੰਦੇ ਇੱਦਾਂ, ਆ ਜਿਹੜਾ ਗੁਰੂ ਦਾ ਸ਼ਬਦ, ਵਾਹਿਗੁਰੂ, ਇੱਦਾਂ ਬੋਲ ਕੇ ਸੁਣੋਗੇ ਨਾ ਤੁਸੀਂ ਅੱਖਾਂ ਬੰਦ ਕਰਕੇ, ਵੇਖਿਓ ਤੁਹਾਨੂੰ ਇਹ ਰੁਕ ਜਾਏਗਾ, ਮਨ ਸੋਚਾਂ ਚ ਭੱਜਦਾ ਰੁਕ ਜਾਏਗਾ। ਇਹ ਟੇਕ ਆ ਸਾਹਿਬ, ਸਾਹਿਬ ਵਾਹਿਗੁਰੂ ਨੂੰ ਕਿਹਾ। ਕਹਿੰਦੇ, ਤਿਸ ਸਾਹਿਬ ਕੀ ਟੇਕ, ਨਾਨਕ ਮਨ ਨੂੰ ਦੇਣੀ ਹੈ, ਮਨੇ ਮਾਏ, ਤੇ ਉਹ ਸਿਮਰਨ ਦੇ ਨਾਲ ਆਉਣੀ ਹੈ। ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਤਾਂ ਹੀ ਸਤਿਗੁਰੂ, ਵੇਖੋ ਸੁੱਖ ਹੋਣ, ਤੁਸੀਂ ਵੇਖਿਓ ਕਰਕੇ ਥੋੜਾ ਜਿਹਾ, ਜਿਨ੍ਹਾਂ ਕੋਲ ਟਾਈਮ, ਜਿਨ੍ਹਾਂ ਨੇ ਕੰਮ ਤੇ ਜਾਣਾ ਉਹ ਤੇ ਚਲੇ ਜਾਇਆ ਕਰੋ। ਤੇ ਕਈ ਵਾਰੀ ਅਸੀਂ ਜਾਣਾ ਵੀ ਕਿਤੇ ਨਹੀਂ ਹੁੰਦਾ ਤੇ ਫਿਰ ਉੱਠ ਜਾਂਦੇ ਸੰਗਤ ਚੋਂ, ਸੰਗਤ ਚ ਬੈਠਿਆ ਕਰੋ। ਕਬੀਰ, ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਆਧ, 24 ਮਿੰਟ ਦੀ ਘੜੀ ਹੁੰਦੀ ਹੈ 24 ਮਿੰਟ। ਕਬੀਰ ਸਾਹਿਬ ਕਹਿੰਦੇ ਇੱਕ ਘੜੀ ਬਹਿ ਜਾਓ, ਉਹ ਕਹਿੰਦੇ ਜੇ ਇੰਨਾ ਵੀ ਨਹੀਂ ਤੇ ਅੱਧੀ ਘੜੀ 12 ਮਿੰਟ ਬਹਿ ਜਾਓ, 12 ਮਿੰਟ ਵੀ ਨਹੀਂ ਤੇ 6 ਮਿੰਟ ਹੀ ਬਹਿ ਜਾਓ। ਇੰਨੀ ਛੋਟ ਦਿੱਤੀ ਸਾਨੂੰ, ਜੋ 6 ਮਿੰਟ ਬਹਿ ਗਏ ਨਾ ਤੁਹਾਡਾ ਫਿਰ ਉੱਠਣ ਨੂੰ ਦਿਲ ਨਹੀਂ ਕਰਨਾ। ਤਾਂ ਕਬੀਰ ਸਾਹਿਬ ਨੇ ਨਾ ਜਿਹੜੇ ਬਹਿੰਦੇ ਨਹੀਂ ਨਾ ਉਹਨਾਂ ਨੂੰ ਇੱਕ ਤਰੀਕਾ ਵਰਤਿਆ ਵਾ, ਇਹਨੂੰ ਬਿਠਾ ਕੇ ਤੇ ਵੇਖੀਏ ਸੰਗਤ 'ਚ ਕੋਈ, ਆ ਤੁਸੀਂ ਵੇਹਦੇ ਹੋ ਸੰਡੇ ਨੂੰ, ਵੇਖਿਓ ਕਿਤੇ ਇੰਨੀ ਸੰਗਤ ਆਉਂਦੀ ਹੈ ਨਾ, ਇੱਥੇ ਗੱਡੀ ਲਾਉਣ ਲਈ ਜਗ੍ਹਾ ਨਹੀਂ ਹੁੰਦੀ, ਤੇ ਜਦੋਂ ਵੇਖੋ ਦੀਵਾਨ 'ਚ ਤੇ ਕੋਈ ਵੀ ਨਹੀਂ ਹੁੰਦਾ, ਕਿੱਧਰ ਚਲ ਜਾਂਦੇ ਹੋ? ਉਹ ਕੀ ਕਰਦੇ, ਜਿਹੜੀ ਰੁਟੀਨ ਬਣੀ ਹੈ ਵੀ ਅਸੀਂ ਖਾਲੀ ਮੱਥਾ ਟੇਕ ਕੇ ਤਰ ਜਾਣਾ। ਮੱਥਾ ਟੇਕੋ ਸਤਿਗੁਰਾਂ ਨੂੰ, ਪਰ ਜੋ ਸੰਗਤ 'ਚ ਬੈਠਣਾ ਬੜਾ ਜ਼ਰੂਰੀ ਹੈ। ਸਤਿਗੁਰ ਦਾ ਸਕੂਲ ਆ, ਸਤਿਗੁਰੂ ਬੈਠੇ ਆ, ਵੇਖੋ ਇੱਥੋਂ ਆਪਾਂ ਫਲ ਲੈ ਕੇ ਜਾਣਾ ਵਾ। ਅੱਜ ਜਿਹੜਾ ਹੁਕਮਨਾਮਾ ਤੁਸੀਂ ਪੜ੍ਹ ਕੇ ਆਏ ਹੋ, ਸੁੱਖ ਸੋਹਿਲੜਾ, ਉਹ ਨਾਮ ਜਿਹਦੇ ਨਾਲ ਜਨਮ ਸਮੇਂ ਲਿਵ ਟੁੱਟ ਗਈ, ਉਹ ਸਤਿਗੁਰਾਂ ਨੇ ਦੇਣਾ ਵਾ। ਸੁੱਖ ਸੋਹਿਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ। ਹਰ ਫਲ ਦਾ ਵਾਹਿਗੁਰੂ ਦੇ ਦਰਸ਼ਨ ਹੋ ਜਾਣੇ ਅੰਦਰੋਂ, ਹੈ ਨਾ, ਪਰ ਉਹਦੇ ਵਾਸਤੇ ਫਿਰ ਸਕੂਲ 'ਚ ਬੈਠ ਕੇ ਸਿੱਖਣਾ ਪੈਂਦਾ ਵਾ। ਹੁਣ ਇੱਕ ਬੱਚੇ ਨੂੰ ਤੁਸੀਂ ਸਕੂਲ ਭੇਜਦੇ ਹੋ, ਉਹਨੂੰ ਤੁਸੀਂ ਕਹੋ ਵੀ ਤੁਸੀਂ ਜਾਣਾ ਸਕੂਲ, ਤੇ ਜਿਹੜਾ ਟੀਚਰ ਆ ਉਹਨੂੰ ਫਤਿਹ ਬੁਲਾਉਣੀ ਆ ਤੇ ਟੋਫੀਆਂ ਲੈ ਕੇ ਤੇ ਘਰ ਆ ਜਾਣਾ ਵਾ। ਉਹ 20 ਸਾਲ ਜਾਂਦਾ ਰਹੇ ਨਾ ਤੇ ਉਸਨੂੰ ਕਿਸੇ ਬੰਨੇ ਨਹੀਂ ਲੱਗਣਾ, ਉਹਨੇ ਕੋਈ ਡਿਗਰੀ ਨਹੀਂ ਕਰਨੀ। ਉਹਨੇ ਇੱਥੇ ਵੀ ਤੁਹਾਨੂੰ ਡਿਗਰੀ ਮਿਲਣੀ ਆ, ਇਸ ਡਿਗਰੀ ਦਾ ਸਾਨੂੰ ਚੇਤਾ ਹੀ ਨਹੀਂ ਗਾ। ਡਿਗਰੀ ਹੁੰਦੀ ਪਦਵੀ, ਡਿਗਰੀ ਕੀ ਹੁੰਦੀ ਆ ਜੀ? ਇੱਥੇ ਪਰਮ ਪਦਵੀ ਮਿਲਣੀ ਹੈ ਤੁਹਾਨੂੰ, ਵੱਡੀ ਡਿਗਰੀ, ਵਾਹਿਗੁਰੂ ਨਾਲ ਮਿਲਾਪ ਹੋ ਜਾਣਾ ਵਾ। ਪਰ ਸੰਗਤ, ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਕਿ ਜਿਹੜਾ ਅਸੀਂ ਕਈ ਯੁੱਗਾਂ ਤੋਂ ਵਿਛੜੇ ਹੋਏ ਜੂਨਾਂ ਚ ਤੁਰੇ ਫਿਰਦੇ ਹਾਂ, ਉਸ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਮਿਲਾ ਦੇਣਾ। ਭਾਈ ਪ੍ਰਾਪਤ ਮਾਨੁੱਖ ਦੇ ਹੁਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਕਰਨਾ ਕੀ ਆ? ਆਹ ਜਿਹੜਾ ਕਰ ਰਹੇ ਬਸ ਇੱਕੋ ਹੀ ਕੰਮ ਹੈ, ਹੋਰ ਕੋਈ ਨੀਗਾ ਦੱਸਿਆ। ਗੁਰਬਾਣੀ ਚ ਇੱਕੋ ਕੰਮ ਦੱਸਿਆ, ਉਹ ਵੀ ਨੀ ਅਸੀਂ ਕਰਦੇ। ਕਿਤੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਸ ਇਹ ਵੀ ਨੀ ਕਰ ਸਕਦੇ ਅਸੀਂ। ਇਹਨੂੰ ਸਿਮਰਨ ਕਿਹਾ ਵਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਪੜ੍ਹ ਲੈਂਦੇ ਕਰਦੇ ਨੀ, ਸੁਖਮਨੀ ਸਾਹਿਬ ਪੜ੍ਹਦੇ ਸਾਰੇ ਹੀ ਆ, ਪਰ ਕਰਦੇ ਨੀ ਸਿਮਰਨ, ਸੰਗਤ ਚ ਬੈਠ ਕੇ ਨੀ ਕਰਦੇ। ਕਿਤੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਧਰੇ ਮੂਚਾ। ਮੂਚਾ ਦਾ ਮੂਰਖ ਮਨ। ਕਿਤੇ ਇਹਦਾ ਉਧਾਰ ਹੋ ਜਾਏਗਾ, ਸੰਗਤ ਚ ਬਹਿ ਕੇ ਸਿਮਰਨ ਕਰੇਗਾ, ਇਹਨੂੰ ਡਿਗਰੀ ਮਿਲ ਜਾਏਗੀ। ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੇ, ਆ ਜਿਹੜੀਆਂ ਸੋਚਾਂ ਨੂੰ ਤ੍ਰਿਸ਼ਨਾ ਕਿਹਾ ਮਾਇਆ। ਕਿਤੇ ਪ੍ਰਭ ਕੇ ਸਿਮਰਨ ਸਭ ਕੁਛ ਸੁੱਝੇ। ਸਭ ਕੁਛ ਸੁੱਝਣ ਦਾ ਮਤਲਬ ਹੈ ਅੰਦਰੋਂ ਨਾਮ ਸੁਣ ਲੱਗ ਪੈਣਾ, ਅੰਦਰੋਂ ਦਰਸ਼ਨ ਹੋਣ ਲੱਗ ਪੈਣਾ, ਫਲ ਮਿਲ ਜਾਣਾ ਤੁਹਾਨੂੰ। ਸੰਤ ਸੰਘ, ਇਹਨੂੰ ਸੰਤ ਕਹਿੰਦੇ ਸੰਗਤ ਨੂੰ। ਕਿਤੇ ਸੰਤ ਸੰਘ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ। ਉਹ ਜਿਹੜੇ ਜਨਮ ਸਮੇਂ ਲਿਵ ਟੁੱਟ ਗਈ, ਤੁਹਾਨੂੰ ਫਿਰ ਅੰਦਰੋਂ ਪ੍ਰਗਟ ਹੋ ਜਾਣਾ। ਉਹਨੂੰ ਕਹਿੰਦੇ ਨੇ ਪ੍ਰਭ ਕੇ ਸਿਮਰਨ ਤਿਸ਼ਨਾ ਬੁੱਝੇ, ਪ੍ਰਭ ਕੇ ਸਿਮਰਨ ਸਭ ਕੇ ਸੁੱਝੇ, ਪ੍ਰਭ ਕੇ ਸਿਮਰਨ ਨਾਹੀ ਜੰਮ ਤਰਾਸਾ। ਕਿੱਡੀ ਵੱਡੀ ਗਰੰਟੀ, ਜੰਮ ਨੇੜੇ ਨਹੀਂ ਆਉਣਗੇ। ਪ੍ਰਭ ਕੇ ਸਿਮਰਨ ਪੂਰਨ ਆਸਾ, ਆਸਾ ਕੀ ਕਾਂਖੀ। ਦੁਨਿਆਵੀ ਆਸਾਂ ਨਹੀਂ ਰੱਖਣੀਆਂ, ਉਹ ਤੇ ਆਪੇ ਪੂਰੀਆਂ ਹੋ ਜਾਣੀਆਂ ਵਾ। ਕਹਿੰਦੇ ਕਾਂਖੀ ਏਕ ਹੈ ਦਰਸ ਤੁਹਾਰੋ। ਕਹਿੰਦੇ ਵਾਹਿਗੁਰੂ ਦੇ ਦਰਸ਼ਨਾਂ ਦੀ ਕਾਂਖੀ ਰੱਖਣੀ ਹੈ ਤੁਸੀਂ, ਆਸਾ ਇਹ ਪੂਰੀ ਹੋ ਜਾਏਗੀ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ। ਸੋਚਾਂ ਜਿਹੜੀਆਂ ਮੈਲ ਆ, ਇਹ ਕਈ ਜਨਮਾਂ ਦੀਆਂ ਇਕੱਠੀਆਂ ਕਰੀ ਫਿਰਦੇ ਹਾਂ, ਕਹਿੰਦੇ ਖਤਮ ਹੋ ਜਾਣਗੀਆਂ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਹਿ ਸਮਾਏ। ਤੁਹਾਡੇ ਅੰਦਰ ਜਿਹੜਾ ਨਾਮ ਟੁੱਟ ਗਈ ਸੀ ਲੇ, ਉਹ ਫਿਰ ਪ੍ਰਗਟ ਹੋ ਜਾਏਗਾ ਤੇ ਤੁਹਾਡੀ ਰਸਨਾ ਤੇ ਵਸੇਗਾ। ਪਹਿਲਾਂ ਵਾਹਿਗੁਰੂ ਪ੍ਰਭ ਜੀ ਵਸੇ ਸਾਧ ਕੀ ਰਸਮ। ਅਸੀਂ ਰਸਨਾ ਨੂੰ ਮੈਲਾ ਕਰ ਲਿਆ ਜਿੱਥੇ ਵਾਹਿਗੁਰੂ ਨੇ ਵਸਣਾ ਸੀ, ਨਿੰਦਿਆ ਚੁਗਲੀ ਦੁਬਦਾ ਈਰਖਾ ਦਵੈਸ਼ ਕਰ ਕਰ। ਤੇ ਕਹਿੰਦੇ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਆਓ ਪਹਿਲਾਂ ਰਸਨਾ ਸੂਚੀ ਕਰਕੇ ਵੇਖੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: ਬਾਰੰਗ ਬਾਰ ਬਾਰ ਪ੍ਰਭ ਜਪੀਏ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: Gang, grill, gang, grill, gang, grill, gang, grill, gang, grill, gang, grill, gang, grill, gang, grill, gang, grill.
1: ਵਾਹਿਗੁਰੂ ਤੇ ਗੁਰੂ ਬੋਲ ਕੇ ਸੁਣਨਾ ਵਾ ਸੋਚਾਂ ਨਾ ਆਉਣ ਵਿੱਚ
0: ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ
1: ਰੱਬ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਜੀਤ ਅੱਖਾਂ ਬੰਦ ਕਰਕੇ ਇਕਾਗਰ ਹੁੰਦਾ ਮਨ
0: ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ

0: Grill, Hüang, Grill, Hüang, Grill, Hüang, Grill, Hüang, Grill, Hüang, Grill, Hüang, Grill, Hüang, Grill, Hüang, Grill, Hüang, Grill, Hüang, Grill, Hüang, Grill, Hüang, Grill, Hüang, Grill, Hüang, Grill, Hüang.
1: ਅੱਖਾਂ ਬੰਦ ਕਰ ਰੱਖੀ ਪੁੱਤ, ਅੱਖਾਂ ਬੰਦ ਰੱਖੋ, ਬੋਲ ਕੇ ਸੁਣਨਾ.
0: ਗ੍ਰਿਲ ਹਿਵਾਂਗ, ਗ੍ਰਿਲ ਹਿਵਾਂਗ, ਗ੍ਰਿਲ ਹਿਵਾਂਗ.
1: ਗੁਰੂ ਪਿਆਰਿਓ, ਜਿਸ ਮਨ ਨੂੰ ਤੁਸੀਂ ਧੋ ਰਹੇ ਹੋ ਨਾ, ਸਾਡੇ ਨੇਤਰਾਂ ਚ ਬੈਠਦਾ ਜੋਤ ਹੈ ਨਾ. ਜੋਤ ਦੋ ਹਿੱਸਿਆਂ ਚ ਵੰਡੀ ਜਾਂਦੀ ਹੈ, ਫਿਰ ਇਹਨੂੰ ਇੱਕ ਕਰਨਾ. ਪਹਿਲਾਂ ਇੱਕ ਉਦੋਂ ਹੋਣਾ ਜਦੋਂ ਅੱਖਾਂ ਬੰਦ ਕਰੋਗੇ, ਫਿਰ ਇਹ ਜੋਤ ਕੰਨਾਂ ਚ ਇੱਕ ਹੋ ਜਾਂਦੀ ਹੈ, ਇਹਨੂੰ ਸੁਰਤੀ ਕਹਿੰਦੇ ਆ. ਤੇ ਸੁਰਤੀ ਨੂੰ ਵਾਹਿਗੁਰੂ ਨਾਲ ਜੋੜ ਦਿਓ, ਇੰਨਾ ਹੀ ਕੰਮ ਹੈ. ਤੇ ਜੋੜਨ ਦਾ ਫਿਰ ਤਰੀਕਾ ਵਾ ਕਿ ਫੁਰਨਾ ਨਾ ਆਵੇ ਕੋਈ, ਅੰਦਰ ਨੂੰ ਸਾਹ ਜਾਂਦਿਆਂ ਵਾਹ ਸੁਣਨਾ, ਬਾਹਰ ਨੂੰ ਗੁਰੂ
0: ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ

0: ਹੁਣ ਥੋੜਾ ਜਿਹਾ ਸਮਾਂ ਆਪਣੇ ਕੋਲ ਹੋ ਰਿਹਾ। ਅੱਜ ਦਾ ਹੁਕਮਨਾਮਾ ਸਾਹਿਬ ਤੁਸੀਂ ਸਾਰੇ ਪੜ੍ਹ ਕੇ ਆਏ ਹੋ, ਕਿਉਂਕਿ ਗੁਰਮੁਖ ਜਿਹੜੇ ਆਉਂਦੇ ਆ ਨਾ ਅੰਦਰ ਮਹਾਰਾਜ ਦੀ ਹਜ਼ੂਰੀ ਚ, ਉਹ ਪਹਿਲਾਂ ਹੁਕਮਨਾਮਾ ਪੜ੍ਹਦੇ ਆ। ਤੁਸੀਂ ਸਾਰੇ ਪੜ੍ਹ ਕੇ ਆਏ ਹੋ। ਉਹ ਹੁਕਮ ਹੁੰਦਾ ਵਾ ਸਾਰੇ ਦਿਨ ਵਾਸਤੇ, ਜੋ ਚਾਹੇ ਤੁਸੀਂ ਹਰਿਮੰਦਰ ਸਾਹਿਬ ਤੋਂ ਸੁਣ ਲਓ, ਘਰਾਂ ਦੇ ਵਿੱਚ ਵੀ ਸੁਣ ਸਕਦੇ ਹੋ, ਗੁਰਦੁਆਰਾ ਸਾਹਿਬ ਸਨਹੱਜੇ ਦਾ ਰੇਡੀਓ ਲਾ ਲਓ, ਕਿਸੇ ਵੀ ਗੁਰੂ ਘਰੋਂ ਜਦੋਂ ਤੁਸੀਂ ਸਵੇਰੇ ਹੁਕਮਨਾਮਾ ਸਾਹਿਬ ਸੁਣਦੇ ਹੋ ਨਾ, ਉਹ ਫਿਰ ਸਾਰਾ ਦਿਨ ਉਹ ਹੁਕਮ ਦੇ ਅਨੁਸਾਰ ਆਪਾਂ ਚੱਲਣਾ ਹੁੰਦਾ। ਹੁਕਮ ਗੁਰਬਾਣੀ ਗੁਰੂ ਜੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਕੱਲਾ ਕੱਲਾ ਸ਼ਬਦ ਸਾਡੇ ਲਈ ਹੁਕਮ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ। ਆਪਾਂ ਸਾਰੇ ਸੇਵਕ ਹਾਂ, ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਤੇ ਅੱਜ ਕੀ ਕਿਹਾ ਗੁਰਬਾਣੀ ਗੁਰੂ ਜੀ ਨੇ, ਕਹਿੰਦੇ ਸੁਖ ਸੋਹੇ ਲੜਾ ਹਰ ਧਿਆਵੋ, ਤੀਜੇ ਪਾਤਸ਼ਾਹ ਦੇ ਬਚਨ ਸੂਹੀ ਰਾਗ ਦੇ ਵਿੱਚ। ਸੁਖ ਸੋਹੇ ਲੜਾ ਵਾਹਿਗੁਰੂ ਨੂੰ ਕਿਹਾ, ਕਿਉਂਕਿ ਬਾਕੀ ਤਾਂ ਸਾਰਾ ਦੁੱਖ ਹੀ ਹੈ ਨਾ। ਵਾਹਿਗੁਰੂ ਜੀ ਤੇ ਉਸਦੇ ਨਾਮ ਤੋਂ ਬਿਨਾਂ ਕੋਈ ਸੁਖੀਆ ਨਹੀਂ ਹੈ, ਨਾਨਕ ਦੁਖੀਆ ਸਭ ਸੰਸਾਰ। ਤੇ ਕਹਿੰਦੇ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਵਾਹਿਗੁਰੂ ਜੀ ਤੇ ਉਹਦਾ ਨਾਮ, ਇਹਦੇ ਵਿੱਚ ਸੁਖ ਆ। ਤਾਂ ਹੀ ਸੁਖਮਨੀ ਸਾਹਿਬ ਜੀ ਲਿਖਿਆ ਨਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਉਹ ਸੁੱਖਾਂ ਦੀ ਮਨੀ, ਉਹ ਨਾਮ ਵਾਹਿਗੁਰੂ ਦਾ, ਉਹਨੇ ਤੁਹਾਨੂੰ ਸੁੱਖ ਦੇਣਾ ਵਾ। ਸੁੱਖ ਦੇਣ ਲਈ ਫਿਰ ਸਾਨੂੰ ਉਹ ਜਿਹੜਾ ਅੰਦਰ ਸਾਡੇ ਨਾਮ ਗੁਪਤ ਕੀਤਾ ਹੋਇਆ, ਜਿਹਨੂੰ ਸੋਹੇ ਲੜਾ ਕਿਹਾ ਅੱਜ, ਉੱਥੋਂ ਤੱਕ ਜਾਣਾ ਪਏਗਾ। ਉਹ ਮਨ ਤਾਂ ਜਾਵੇਗਾ ਜੇ ਇਹਨੂੰ ਪਹਿਲਾਂ ਧੋਵੋਗੇ। ਜਿਹੜਾ ਅੰਦਰ ਜਿੱਥੇ ਵਾਹਿਗੁਰੂ ਨਿੱਜ ਘਰ ਮਹਿਲ ਚ ਬੈਠੇ ਹਨ, ਰੋਜ਼ ਤੁਸੀਂ ਪੜ੍ਹ ਕੇ ਸੁਣਦੇ ਹੋ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਜਿੱਥੋਂ ਸੁਖ ਮਿਲਣਾ, ਨਾਮ ਮਿਲਣਾ ਸਾਨੂੰ, ਉਹ ਨੌ ਦੁਆਰਿਆਂ ਦੇ ਵਿੱਚ ਸੋਚਾਂ ਚ ਸਾਡਾ ਮਨ ਮੈਲਾ ਹੋ ਜਾਂਦਾ ਤੇ ਇਹਨੂੰ ਪਹਿਲਾਂ ਧੋਣਾ ਵਾ। ਹੁਣ ਤੁਸੀਂ ਮਨ ਨੂੰ ਧੋ ਰਹੇ ਹੋ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਤੇ ਫਿਰ ਅੰਮ੍ਰਿਤ ਨਾਮ ਤੱਕ ਪਹੁੰਚੇਗਾ ਸੁਖ ਸੋਹਲੜਾ ਹਰ ਧਿਆਵੋ। ਫਿਰ ਉਹਨੂੰ ਉਦੋਂ ਬੋਲਣ ਦੀ ਲੋੜ ਨਹੀਂ ਪੈਂਦੀ ਜਦੋਂ ਸੁਣਨ ਲੱਗ ਪਿਆ ਨਾਮ, ਫਿਰ ਉਹਨੂੰ ਸੁਣਨਾ ਹੀ ਹੈ, ਧਿਆਉਣਾ ਕਿਹਾ ਉਹਨੂੰ। ਉਹ ਸ਼ਬਦ ਗੁਰੂ ਵੀ ਕਿਹਾ ਅੰਤਰ ਗੁਰੂ ਅਰਾਧਣਾ, ਅਰਾਧਣਾ ਤੇ ਧਿਆਉਣਾ ਸੇਮ ਆ, ਸੁਣਨਾ। ਅੰਤਰ ਗੁਰੂ ਸ਼ਬਦ ਗੁਰੂ ਨੂੰ ਅਰਾਧਣਾ, ਜੇਵਾ ਜਪ, ਜੇਵਾ ਨਾਲ ਜਪਣਾ ਹੁੰਦਾ ਜਾਂ ਸਿਮਰਨ ਕਿਹਾ। ਗੁਰਨਾਉਂ, ਗੁਰੂ ਦਾ ਨਾਂ ਕੀ ਆ? ਵਾਹਿਗੁਰੂ। ਗੁਰੂ ਦਾ ਨਾਂ ਆਪਾਂ ਪਿਆਰ ਨਾਲ ਕੀ ਰੱਖਿਆ? ਵਾਹਿਗੁਰੂ। ਆਦ ਅੰਤ ਏਕੇ ਅਵਤਾਰਾ ਸੋਈ ਗੁਰੂ, ਉਹਨੂੰ ਪਿਆਰ ਨਾਲ ਆਪਾਂ ਕਹਿੰਦੇ ਵਾਹ ਗੁਰੂ। ਇਹ ਜਪਣਾ ਪਹਿਲਾਂ, ਹੈ ਨਾ, ਇਹਦੇ ਨਾਲ ਮਨ ਧੁੱਪ ਜਾਏਗਾ ਤੁਹਾਡਾ। ਹੁਣ ਆਪਾਂ ਪੜ੍ਹਿਆ ਸੀ ਨਾ, ਉਹ ਧੁੱਪ ਹੈ ਨਾਵੇਂ ਕੇ ਰੰਗ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ। ਪਰ ਮਨ ਨੂੰ ਤੁਸੀਂ ਅੱਖਾਂ ਬੰਦ ਕਰਕੇ ਕੰਨਾਂ ਚ ਲੈ ਆਉਣਾ ਵਾ, ਕਿਉਂਕਿ ਕੰਨ ਸੁਣਦੇ ਆ ਨਾ। ਜਦੋਂ ਅੱਖਾਂ ਬੰਦ ਕਰ ਲਈਆਂ, ਕੰਨਾਂ ਚ ਆ ਗਿਆ ਤੇ ਬੋਲ ਕੇ ਸੁਣੀ ਜਾਓਗੇ ਤੇ ਇਹ ਨਿਰਮਲ ਹੋਈ ਜਾਣਾ ਵਾ, ਕਿਉਂਕਿ ਵਾਹਿਗੁਰੂ ਦਾ ਨਾਮ ਨਿਰਮਲ ਆ। ਸਾਚਾ ਸਾਹਿਬ ਸਾਚ ਨਾਏ, ਉਹਦਾ ਨਾਮ ਵੀ ਸੱਚਾ। ਬਸ ਭਾਖਣਾ ਆ ਜਾਵੇ ਸਾਨੂੰ, ਭਾਖਣਾ ਦਾ ਚੈਂਟ ਕਰਨਾ, ਬੋਲਣਾ ਬੜੇ ਪਿਆਰ ਨਾਲ, ਭਾਖਿਆ ਭਾਓ ਅਪਾਰ, ਫਿਰ ਜੋ ਵੀ ਮੰਗੋਗੇ ਉਹ ਦੇਊਗਾ। ਆਹੋ ਪਹਿਲਾਂ ਭਾਖੀਏ, ਫਿਰ ਸਮਝ ਲੱਗਣੀ ਗੁਰਬਾਣੀ ਦੀ। ਜੇ ਕੱਲਾ ਉਦਾਂ ਹੀ ਆਪਾਂ ਗੁਰਬਾਣੀ ਪੜ੍ਹੀ ਗਏ, ਮਨ ਨੂੰ ਧੋਤਾ ਹੀ ਨਾ, ਤੇ ਇਹ ਬਾਣੀ ਦੇ ਨਿਰਮਲ ਆ, ਬਾਣੀ ਦੇ ਅੰਮ੍ਰਿਤ ਆ, ਇਹਨੂੰ ਸਮਝ ਨਹੀਂ ਲੱਗਣੀ ਮਨ ਨੂੰ, ਹੈ ਨਾ। ਆਓ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਹੋਰ ਇਹਨੂੰ ਧੋ ਲਈਏ, ਕਿਉਂਕਿ ਇਹਨੂੰ ਸਮਝ ਲੱਗ ਜੇ ਵੀ ਅੱਜ ਕੀ ਹੁਕਮ ਕੀਤਾ ਸਤਿਗੁਰਾਂ ਨੇ। ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ
1: ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ
0: ਇਸ ਤਰ੍ਹਾਂ ਜਦੋਂ ਆਪਾਂ ਧਿਆਨ ਦੇ ਨਾਲ ਇਹ ਨਾਮ ਇਹ ਸੁੱਖਾਂ ਦਾ ਸੋਹਿਲਾ ਗਾਉਂਦੇ ਹਾਂ ਇਹਨੂੰ ਮੰਗਲ ਵੀ ਕਿਹਾ ਤੇ ਫਲ ਕੀ ਮਿਲਦਾ ਕਹਿੰਦੇ ਸੁੱਖ ਸੋਹਿਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਵਾਹਿਗੁਰੂ ਦੇ ਅੰਦਰੋਂ ਦਰਸ਼ਨ ਹੋ ਜਾਂਦੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਰੂਪ ਹੈਗਾ ਵਾਹਿਗੁਰੂ ਉਹ ਫਲ ਤੁਹਾਨੂੰ ਮਿਲ ਜਾਣਾ ਜਿਹਨੂੰ ਆਪਾਂ ਕਹਿੰਦੇ ਸੰਤ ਸੰਗ ਅੰਤਰ ਪ੍ਰਭ ਡੀਠਾ ਸੰਗਤ ਜਦੋਂ ਕਰਾਂਗੇ ਮਨ ਨਿਰਮਲ ਹੋ ਜਾਏਗਾ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠ ਉਹ ਸਭ ਦਰਸ਼ਨ ਹੋ ਜਾਣੇ ਨਾਲ ਹੀ ਨਾਮ ਸੁਣਨਾ ਸ਼ੁਰੂ ਹੋ ਜਾਣਾ ਉਹ ਫਲ ਮਿਲ ਗਿਆ ਸਾਨੂੰ ਕਿਤੇ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਜੰਮਣ ਮਰਨ ਦਾ ਜਿਹੜਾ ਕਈ ਜਨਮਾਂ ਦਾ ਦੁੱਖ ਲੱਗਿਆ ਇਹ ਖੰਡਨ ਹੋ ਜਾਣਾ ਤੁਸੀਂ ਹਰਜਨ ਬਣ ਜਾਣਾ ਜਿਹੜੇ ਨਾਮ ਸੁਣਨ ਲੱਗ ਪੈਂਦੇ ਨੇ ਉਹਦੇ ਵਿੱਚ ਸਮਾਉਣਾ ਸਿੱਖ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਹਰਜਨ ਹਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਇਹ ਸੱਚਖੰਡ ਦਾ ਵਾਸੀ ਹੋ ਗਿਆ ਤੇ ਫਿਰ ਸੱਚ ਦੇ ਦਰਸ਼ਨ ਕੀਤੇ ਨੇ ਇਹੀ ਦੁੱਖ ਸੀ ਨਾ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਕਈ ਜਨਮ ਹੋ ਗਏ ਸਾਨੂੰ ਮਿਲੇ ਨਹੀਂ ਗਏ ਵਾਹਿਗੁਰੂ ਨੂੰ ਕਈ ਜਨਮਾਂ ਤੋਂ ਇਹਨੂੰ ਖੁਰਾਕ ਨਹੀਂ ਮਿਲੀ ਮਨ ਨੂੰ ਸਾਡੇ ਨੂੰ ਜਿਹੜਾ ਨਾਮ ਰਸ ਹਰ ਰਸ ਆਤਮ ਰਸ ਕਹਿੰਦੇ ਉਹ ਸਾਰੇ ਦੁੱਖ ਤੁਹਾਡੇ ਖਤਮ ਹੋ ਜਾਣੇ ਤੁਸੀਂ ਆਪਣੇ ਬਲਹਾਰ ਜਾਣਾ ਗੁਰੂ ਤੋਂ ਬਲਹਾਰੀ ਗੁਰੇ ਆਪਣੇ ਵਿੱਟੋਂ ਜਿਨ ਕਾਰਜ ਸਭ ਸਵਾਰੇ ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਸਾਰਾ ਗਿਆਨ ਦੇ ਰਹੇ ਨੇ ਕਹਿੰਦੇ ਹਰ ਪ੍ਰਭ ਕਿਰਪਾ ਕਰੇ ਹਰ ਜਪ ਤੇ ਹੁਣ ਤੁਸੀਂ ਮੰਨ ਲੈਣਾ ਕਿ ਸਾਡੇ ਤੇ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਸੰਗਤ ਚ ਭੇਜਿਆ ਤੇ ਅਸੀਂ ਜਪਣ ਲੱਗ ਪਏ ਕਿਰਪਾ ਤੋਂ ਬਿਨਾਂ ਨਹੀਂ ਆ ਸਕਦੇ ਬੜੇ ਵੱਡੇ ਭਾਗ ਆਪਣੇ ਹਨਾ ਕਹਿੰਦੇ ਹਰ ਪ੍ਰਭ ਕਿਰਪਾ ਕਰੇ ਹਰ ਜਪ ਸੁਖ ਫਲ ਹਰ ਜਨ ਪਾਵੋ ਹੁਣ ਜਿੰਨੇ ਬੈਠੇ ਤੁਸੀਂ ਜਿਨ੍ਹਾਂ ਨੇ ਕੀਤਾ ਅਭਿਆਸ ਪ੍ਰੈਕਟੀਕਲ ਉਹਨੂੰ ਸੁੱਖ ਤਾਂ ਜ਼ਰੂਰ ਮਿਲਿਆ ਹੋਊਗਾ ਹਨਾ ਤਾਂ ਹੀ ਉਹਨਾਂ ਲਿਖਿਆ ਨਾ ਸਿਮਰ ਸਿਮਰ ਸਿਮਰ ਸੁੱਖ ਪਾਓ ਦੁੱਖ ਕੀ ਆ ਸਾਡੇ ਫੁਰਨੇ ਵਿਚਾਰ ਉਹ ਵਿਚਾਰ ਫਿਰ ਰੁਕ ਜਾਂਦੇ ਨੇ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਉਹਨਾਂ ਨੂੰ ਮਿਲ ਕੇ ਆ ਤੇ ਨਾਲ ਹੀ ਸੁੱਖ ਆਉਣਾ ਸ਼ੁਰੂ ਹੋ ਜਾਂਦਾ ਕਹਿੰਦੇ ਨਾਨਕ ਕਹੇ ਸੁਣੋ ਜਨ ਭਾਈ ਸੁੱਖ ਸੋਹਿਲੜਾ ਹਰ ਧਿਆਵੋ ਆ ਜਪ ਜਪ ਕੇ ਜਦੋਂ ਅੰਦਰੋਂ ਨਾਮ ਸੁਣਨ ਲੱਗ ਪੈਂਦੇ ਆ ਫਿਰ ਉਹਨੂੰ ਸੁੱਖ ਸੋਹਿਲੜਾ ਕਹਿੰਦੇ ਨੇ ਜਿਹਨੂੰ ਆਪਾਂ ਕਹਿੰਦੇ ਘਰ ਘਰ ਇਹੋ ਪਹੁੰਚਾ ਸੱਦੜੇ ਨਿੱਤ ਪਵਨ ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇ ਆਵਣ ਹੈ ਨਾ ਆਪਾਂ ਪੜਿਆ ਨਾ ਹੁਣ।

ਨੂੰ ਸਿਮਰਨਾ ਕਿਹਾ, ਸਿਮਰੋ ਸਿਰਜਣਾ। ਫਿਰ ਕਿਹਦਾ ਗਾਓ? ਤੁਮ ਗਾਓ ਮੇਰੇ ਨਿਰਭਉ ਕਾ ਸੋਹਿਲਾ, ਜਿੱਤ ਸੋਹਿਲੇ ਸਦਾ ਸੁਖੋਏ। ਹੈ ਨਾ, ਇਹ ਵੇਖੋ ਸਾਨੂੰ ਦੱਸਿਆ ਵਾ ਵੀ ਇਹ ਸੱਦਾ, ਜੇ ਇਹਨੂੰ ਸੱਦ ਵੀ ਗਿਆ ਵਾ, ਜਿਹੜਾ ਨਾਮ ਸੁਣਦਾ ਨਾ, ਧਿਆਨ ਰੱਖਿਆ ਕਰੋ, ਪਤਾ ਨੀ ਕਦੋਂ ਸੱਦਾ ਆ ਜਾਣਾ ਤੇ ਫਿਰ ਚ ਸਮਾ ਕੇ ਘਰ ਚਲ ਜਾਓਗੇ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ, ਤੇ ਜਦੋਂ ਉਹ ਚ ਧਿਆਨ ਲੱਗ ਗਿਆ ਤੁਹਾਡਾ ਸੱਦਣ ਹਾਰੇ ਨੂੰ, ਤੁਸੀਂ ਨਾਲ ਜੁੜੇ ਰਹਿਣਾ, ਸੱਦਣ ਹਾਰਾ ਸਿਮਰੀਏ ਤੇ ਤੁਸੀਂ ਕਹਿਣਾ ਚਲੋ ਸੁੱਖਾਂ ਦਾ ਦੇਣ ਆਇਆ। ਨਾਨਕ ਸੇ ਦੇਹ ਆਵਣ, ਵੀ ਅਸੀਂ ਕਹਿੰਦੇ ਵੀ ਜਲਦੀ ਆਵਣ ਦੇਣ ਉਹ, ਫਿਰ ਵੀ ਅਸੀਂ ਘਰ ਜਾਈਏ, ਇੱਥੇ ਕੀ ਕਰਨਾ। ਇੱਥੇ ਫਿਰ ਜਨਮ ਮਰਨ ਦਾ ਭਾਉ ਗਿਆ, ਗੋਬਿੰਦ ਲਿਵ ਲਾਗੀ, ਜੀਵਤ ਸੁਨ ਸਮਾਨਿਆ ਗੁਰਸਾਖੀ ਜਾਗੀ, ਉਹ ਨਾਮ ਨੂੰ ਸਾਖੀ ਵੀ ਗਿਆ। ਅਕਾਲ ਪੁਰਖ ਦਾ ਬੋਲ, ਗੁਰ ਕੀ ਸਾਖੀ ਜਾਗੀ ਤੇ ਚੰਚਲ ਮਤ ਤਿਆਗੀ, ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲਾਂ ਦਿਆਰਾ, ਪ੍ਰਕਾਸ਼ ਪ੍ਰਕਾਸ਼ ਹੋ ਜਾਣਾ। ਉਹ ਗੁਰਮੁਖਾਂ ਦੀ ਅਵਸਥਾ ਬਣਦੀ ਫਿਰ, ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ। ਉਹਦਾ ਤਾਂ ਰੋਜ਼ ਆ ਜਾਂਦੇ ਆ ਵੀ ਇੱਥੇ ਮਾਇਆ ਦਾ ਜ਼ੋਰ ਨਾ ਪੈ ਜਾਏ, ਕਿਤੇ ਫਿਰ ਨਾ ਵਿਛੜ ਜਾਈਏ। ਹੈ ਨਾ, ਪੂਰਨ ਸਾਡੀ ਪ੍ਰਾਪਤੀ ਉੱਦਣ ਹੀ ਹੈ ਜਿੱਦਣ ਆਪਾਂ ਸਮਾ ਕੇ ਜਾਵਾਂਗੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਖੰਡਾ। ਕਿਤੇ ਸੁਣ ਹਰ ਗੁਣ ਭੀਨੇ ਸਹਿਜ ਸੁਭਾਏ, ਸੁਣ ਹਰ ਗੁਣ, ਉਹਨੂੰ ਹਰੀ ਦਾ ਗੁਣ ਵੀ ਗਿਆ ਨਾਮ ਨੂੰ, ਜਿਹੜਾ ਅੰਦਰੋਂ ਪ੍ਰਗਟ ਹੋ ਜਾਂਦਾ, ਉਹ ਸਾਡੇ ਗਗਨ ਚ ਚੱਲਦਾ, ਗਗਨ ਅੰਤਰ ਵਾਸਿਆ ਗੁਣ ਪ੍ਰਗਾਸਿਆ। ਫਿਰ ਉਹ ਚ ਧਿਆਨ ਲਾਉਣਾ ਹੁੰਦਾ, ਤੁਸੀਂ ਗਿਆਨ ਆ ਗਿਆ ਨਾ ਆਪਾਂ ਨੂੰ, ਗੁਣ ਮੈਂ ਗਿਆਨ ਧਿਆਨ, ਉਹਨੂੰ ਨਾਮ ਕਿਹਾ। ਨਾਮ ਮਨ ਭਾਵੇ, ਬੜਾ ਪਿਆਰਾ ਲੱਗਦਾ ਫਿਰ ਜੋ ਸੁਣਦੇ ਹੋ, ਕਹੇ ਕਹਾਵੇ, ਵਾਹਿਗੁਰੂ ਬੋਲ ਰਿਹਾ, ਤੱਤੋਂ ਤੱਤ ਵਿਖਾਣ, ਪਰਮ ਤੱਤ ਚੋਂ ਇਹ ਨਾਮ ਤੱਤ ਪ੍ਰਗਟ ਹੋ ਰਿਹਾ। ਉਹਨੂੰ ਕਹਿੰਦੇ ਸ਼ਬਦ ਗੁਰ ਪੀਰਾ, ਕੀ ਕਹਿੰਦੇ ਜੀ, ਸ਼ਬਦ ਗੁਰੂ, ਜਿਹਨੇ ਗੁਰੂ ਨਾਲ ਮਿਲਾ ਦੇਣਾ। ਕਿਤੇ ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਗੈਰ ਗੰਭੀਰ ਨੂੰ ਮਿਲਾ ਦੇਗਾ ਤੁਹਾਨੂੰ, ਤੇ ਜੇ ਨਹੀਂ ਸੁਣਿਆ ਤੇ ਕਮਲੇ ਆ, ਬਿਨ ਸ਼ਬਦੇ ਜੱਗ ਬੋਰਾਂ, ਤੇ ਕਮਲਾ ਕਦੀ ਘਰ ਨਹੀਂ ਜਾਂਦਾ, ਘਰ ਇਹਨੇ ਲੈ ਕੇ ਜਾਣਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਗੁਰਮੰਤਰ ਜਿਹੜਾ। ਉੱਥੇ ਫਿਰ ਉਹਨਾਂ ਦੱਸਿਆ ਸਾਨੂੰ, ਇਹਦੇ ਗੁਰਮਤ ਸਹਿਜੇ ਨਾਮ ਤੇ ਆਏ, ਗੁਰੂ ਦੀ ਮਤ ਨਾਲ ਆਪਾਂ ਨਾਮ ਨੂੰ ਫਿਰ ਅੰਦਰੋਂ ਸਹਿਜ ਜਾ ਕੇ ਚੌਥੇ ਪਾ ਚ ਜਾ ਕੇ ਸੁਣਨਾ ਹੁੰਦਾ। ਜਿਨ ਕੋ ਧੁਰ ਲਿਖਿਆ ਤਿੰਨ ਗੁਰ ਮਿਲਿਆ, ਤਿੰਨ ਜਨਮ ਮਰਨ ਭਾਉ ਭਾਗਾ, ਤੁਹਾਡੇ ਤੇ ਧੁਰੋਂ ਹੀ ਲਿਖਿਆ ਹੋਇਆ ਸੀ, ਤਾਂ ਹੀ ਤੁਸੀਂ ਸੰਗਤ ਚ ਆਏ ਹੋ। ਹਨਾ, ਤੇ ਫਿਰ ਜੰਮਣ ਮਰਨ ਖੰਡਨ ਹੋ ਜਾਏਗਾ। ਅੰਦਰੋਂ ਦੁਰਮਤ ਦੂਜੀ ਖੋਈ, ਜਿਹੜੀ ਉਹ ਪੰਜਾਂ ਨੇ ਮਤ ਸਾਡੀ ਬਣਾਈ ਸੀ ਉਹ ਖਤਮ ਹੋ ਗਈ। ਸੋ ਜਨ ਹਰ ਲਿਵ ਲਾਗਾ, ਤੇ ਜਿੱਥੋਂ ਲਿਵ ਟੁੱਟੀ ਸੀਗੀ ਉੱਥੇ ਗੰਢੀ ਗਈ, ਤੇ ਗੰਢੀ ਕਿੰਨੇ? ਵਾਹਿਗੁਰੂ ਨੇ ਟੂਟੀ ਗਾਂਢਣ ਹਾਰ ਗੋਪਾਲ, ਸਾਰਿਆਂ ਦੀ ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾ, ਰੇ ਮਨ ਮੇਰੇ ਸਦਾ ਹਰ। ਗੱਲ ਇੱਥੋਂ ਹੀ ਅੱਗੇ ਚੱਲਣੀ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਤੇ ਸਤਿਗੁਰੂ ਕਿਰਪਾ ਕਰਦਾ ਫਿਰ ਦਿਨ ਰਾਤ ਉਹ ਗੁਣ ਗਾਈ ਜਾਂਦਾ ਤੇ ਉਹ ਨਿਰਮਲ ਹੋਈ ਜਾਂਦਾ। ਗੁਣ ਗਾਵਤ ਤੇਰੀ ਉੱਤਰ ਸਮੈਲ, ਆ ਗਾਈ ਜਾਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਗੁਣ ਗਾਉਣ ਨਾਲ ਹੀ ਮਨ ਨਿਰਮਲ ਹੋਣਾ। ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨ ਸਜਾਏ ਹਉਮੇ ਨਾਮ ਨੀ ਅੰਦਰੋਂ ਪ੍ਰਗਟ ਹੋਣ ਦਿੰਦੀ, ਹਉਮੇ ਨਾਵੇ ਨਾਲ ਵਿਰੋਧ ਹੈ। ਇੱਕੋ ਚੀਜ਼ ਰਹਿਣੀ ਅੰਦਰ ਸਾਡੇ, ਜਾਂ ਹਉਮੇ ਤੇ ਜਾਂ ਫਿਰ ਨਾਮ ਪ੍ਰਗਟ ਹੋਏਗਾ। ਹਉਮੇ ਨਾਵੇ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇਕੱਠਾਏ। ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਵੀ ਤੁਸੀਂ ਹਉਮੇ ਕੱਢ ਦਿਓ ਤੇ ਨਾਮ ਆਪੇ ਪ੍ਰਗਟ ਹੋ ਜਾਣਾ। ਵਾਹਿਗੁਰੂ

ਗੁਰ ਮੰਤਰ ਹੈ ਜਪ ਹਉਮੈ ਖੋਈ। ਤੇ ਉਹੀ ਦੱਸਿਆ ਉਹਨਾਂ ਨੇ, ਕਹਿੰਦੇ ਜਿਹੜੇ ਅੰਧਣ ਫਿਰ ਇਹ ਗੁਣ ਗਾਉਂਦੇ ਨੇ, ਜਿਨ ਕੋ ਕਿਰਪਾ ਕੀਨੀ ਮੇਰੇ ਸਵਾਮੀ, ਤਿੰਨ ਅਨਦਿਨ ਹਰ ਗੁਣ ਗਾਏ, ਸੁਣ ਮਨ ਭੀਨੇ ਸਹਿਜ ਸਵਾਏ। ਜਦੋਂ ਅੰਦਰੋਂ ਨਾਮ ਨੂੰ ਸੁਣਦਾ ਨਾ ਸੋਹਿਲ ਲੜੇ ਨੂੰ, ਤੇ ਭਿੱਜ ਜਾਂਦਾ ਵਾ। ਜਿਵੇਂ ਆਪਾਂ ਗਰਮੀ ਹੋਵੇ ਤੇ ਵਰਖਾ ਆ ਜਾਵੇ ਤੇ ਭਿੱਜ ਜਾਂਦਾ, ਤੇ ਬੜਾ ਉਹ ਮਹਿਸੂਸ ਕਰਦਾ, ਚਿਮ ਚਿਮ ਬਰਸੇ ਅੰਮ੍ਰਿਤ ਧਾਰਾ। ਏਦਾਂ ਹੀ ਮਨ ਦੀ ਇਹ ਕਹਾਣੀ ਸੁਣਾਈ ਹੈ ਕਿ ਮਨ ਤੇ ਜਦੋਂ ਉਹ ਧਾਰ ਚੋਂਦੀ ਅੰਮ੍ਰਿਤ ਦੀ, ਹੈਨਾ, ਉਦੋਂ ਫਿਰ ਇਹ ਭਿੱਜ ਜਾਂਦਾ ਪੂਰਾ ਨਾਮ ਚ। ਕਹਿੰਦੇ ਸੁਣ ਮਨ ਭੀਨੇ ਸਹਿਜ ਸੁਭਾਏ। ਫਿਰ ਅੱਗੇ ਸਤਿਗੁਰ ਕਹਿੰਦੇ ਹਰ ਯੁੱਗ ਦੇ ਵਿੱਚ ਇਹ ਨਾਮ ਦੀ ਵਡਿਆਈ ਆ। ਯੁੱਗ ਮਹਿ ਰਾਮ ਨਾਮ ਨਿਸਤਾਰਾ, ਯੁੱਗ ਮਹਿ, ਕੋਈ ਵੀ ਯੁੱਗ ਆਇਆ, ਚਾਹੇ ਉਹ ਦੁਆਪਰ ਸੀ, ਚਾਹੇ ਉਹ ਤ੍ਰੇਤਾ ਸੀ, ਜਾਂ ਉਸ ਤੋਂ ਪਹਿਲਾਂ ਸਤਯੁੱਗ ਸੀ, ਜਾਂ ਹੁਣ ਕਲਯੁੱਗ ਚੱਲ ਰਿਹਾ, ਜਿਨ੍ਹਾਂ ਨੇ ਭਗਤੀ ਕੀਤੀ, ਨਾਮ ਤੱਕ ਪਹੁੰਚੇ, ਉਹਨਾਂ ਨੂੰ ਹੀ ਸੁੱਖ ਮਿਲਿਆ। ਆਓ ਥੋੜਾ ਜਿਹਾ ਹੋਰ ਆਪਾਂ ਫਿਰ ਮਨ, ਕਿਉਂਕਿ ਜਦੋਂ ਆਪਾਂ ਵਿਚਾਰ ਚ ਚੱਲ ਜਾਂਦੇ ਮਨ ਫਿਰ ਵਿਚਾਰਾਂ ਚ ਆ ਜਾਂਦਾ, ਹੈਨਾ, ਫਿਰ ਚੰਗੀ ਤਰ੍ਹਾਂ ਸਮਝਾਂਗੇ। ਆਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਜੁਗ ਮਹਿ ਰਾਮ ਨਾਮ ਨਿਸਤਰ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ। ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਿਹਨਾਂ ਨਾਮ ਜਪਿਆ ਹਰ ਕਿਸੇ ਵੀ ਯੁੱਗ ਚ ਚਾਹੇ ਜਪਿਆ। ਸਾਮ ਕਹੇ ਸਤੰਬਰ ਸਵਾਮੀ, ਸੱਚ ਮੈਂ ਆਸ਼ੇ ਸਾਚ ਰਹੇ। ਕਹਿੰਦੇ ਸਤਯੁਗ ਦੇ ਵਿੱਚ ਸਾਰੇ ਨਾਮ ਜਪਦੇ ਸੀ ਤੇ ਉਹਦੇ ਚ ਸਮਾਏ ਰਹਿੰਦੇ ਸੀ। ਸਤਯੁਗ ਸੱਚ ਕਹੇ ਸਭ ਕੋਈ, ਘਰ ਘਰ ਗੁਰਮੁਖ ਭਗਤ ਹੋਏ। ਘਰ ਘਰ ਦੇ ਵਿੱਚ ਬੰਦਗੀ ਸੀ, ਪਰ ਵੇਖੋ ਹਰ ਇੱਕ ਯੁੱਗ ਚ ਨਾਮ ਨੂੰ ਵਡਿਆਈ ਬਖਸ਼ੀ ਆ ਸਤਿਗੁਰਾਂ ਨੇ। ਹਰ ਇੱਕ ਯੁੱਗ ਚ ਸਭ ਕੋ ਸੱਚ ਸਮਾਵੇ, ਰਿਗ ਕਹੇ ਰਿਹਾ ਭਰਪੂਰ। ਫਿਰ ਦੁਆਪਰ ਆ ਗਿਆ, ਤ੍ਰੇਤਾ ਆ ਗਿਆ। ਤ੍ਰੇਤੇ ਦੇ ਵਿੱਚ ਰਿਗ ਵੇਦ ਸੀਗਾ। ਵੇਦ ਚਾਰ ਹੋਏ ਆ ਨਾ, ਇਹ ਚੌਂ ਯੁੱਗਾਂ ਚ ਦੱਸਿਆ ਵਾ। ਸ਼ਾਮ ਵੇਦ, ਰਿਗ ਵੇਦ, ਜਜਰ ਵੇਦ ਤੇ ਅਥਰਵਣ, ਚਾਰ ਹੀ ਵੇਦ ਹੋਏ ਆ। ਤੇ ਸਤਯੁਗ ਦੇ ਵਿੱਚ ਵੀ ਉਹਨਾਂ ਚ ਵੀ ਗਿਆਨ ਦਿੱਤਾ ਹੋਇਆ ਸੀਗਾ, ਹਨਾ। ਪਰ ਨਾਮ ਤੋਂ ਬਿਨਾਂ ਨਹੀਂ। ਵੇਦਾਂ ਮੈਂ ਨਾਮ ਉੱਤਮ ਸੋ, ਸੁਣੇ ਨਾਹੀਂ ਫਿਰੇ ਜਿਉ ਬਿਤਾਲੇ। ਸਾਮ ਕਹੇ ਸਤੰਬਰ ਸਵਾਮੀ, ਸੱਚ ਮੈਂ ਆਸ਼ੇ ਸਾਚ ਰਹੇ। ਸਭ ਕੋ ਸੱਚ ਸਮਾਵੇ, ਸਾਰੇ ਸੱਚ ਸਮਾਉਂਦੇ ਸੀਗੇ, ਸਿੱਖ ਗਏ ਸੀ। ਰਿਗ ਕਹੇ ਰਿਹਾ ਭਰਪੂਰ, ਉਹਨੇ ਵੀ ਕਿਹਾ ਵੀ ਇਹ ਸਾਰੇ ਅੰਦਰ ਵੀ ਤੇ ਬਾਹਰ ਵੀ ਤੁਹਾਡੇ ਵਾਹਿਗੁਰੂ ਹੀ ਆ। ਰਿਗ ਕਹੇ ਰਿਹਾ ਭਰਪੂਰ, ਰਾਮ ਨਾਮ ਦੇਵਾ ਮੈਸੂਰ। ਲੋਕੀ ਦੇਵਤਿਆਂ ਨੂੰ ਪੂਜਣ ਲੱਗ ਪਏ ਸੀ ਨਾ ਇਹਦੇ ਚ, ਤ੍ਰੇਤੇ ਚ ਆ ਕੇ। ਤੇ ਉਹ ਕਹਿੰਦੇ ਦੇਵਤਾ ਤੇ ਉਹ ਆ, ਦੇਵਤਾ ਸਭ ਤੋਂ ਉੱਤਮ। ਦੇਵਾ ਮੈਂ ਸੂਰ, ਜੇ ਕਿਤੇ ਉਹਦਾ ਨਾਂ ਲਓਗੇ ਤੇ ਤੁਹਾਡੇ ਪਾਪ ਖਤਮ ਹੋ ਸਕਦੇ, ਜਿਹੜੇ ਤੁਸੀਂ ਉਹਨੂੰ ਛੱਡ ਕੇ ਤੇ ਹੁਣ ਦੇਵਤਿਆਂ ਪਿੱਛੇ ਲੱਗ ਗਏ। ਕਿਤੇ ਨਾ ਹੀ ਲਿਆ ਪ੍ਰਾਸ਼ਤ ਜਾਏ, ਨਾਨਕ ਤੋਂ ਮੁਖ ਅੰਤਰ ਪਏ। ਉਦੋਂ ਵੀ ਮੁਕਤੀ ਨਾਮ ਚੋਂ ਹੀ ਹੈ ਨਾ। ਕੀ ਕਿਹਾ ਉਹਨਾਂ ਨੇ, ਨਾ ਹੀ ਲਿਆ। ਆ ਜਿਹੜਾ ਜਾਪਰ, ਵਾਹਿਗੁਰੂ ਪ੍ਰਾਸ਼ਤ ਜਾਏ, ਪ੍ਰਾਸ਼ਤ ਦੇ ਪਾਪ ਖਤਮ ਹੋ ਜਾਣਗੇ। ਤੇ ਹੁਣ ਵੀ ਇਹੋ ਕਿਹਾ ਨਾ, ਕਹਿੰਦੇ ਇੱਕ ਵਾਰ ਤੁਸੀਂ ਬੋਲੋ ਨਾ ਹਰ, ਤੇ ਕਹਿੰਦੇ ਮਿਟਕੋਟ ਕਸਮਲ ਜਾਤ ਹੈ ਨਾ। ਇੱਕ ਵਾਰ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਦੁਆਪਰ ਦੇ ਵਿੱਚ ਯਜੁਰਵੇਦ ਸੀਗਾ ਵੇਦ। ਉਦੋਂ ਕ੍ਰਿਸ਼ਨ ਜੀ ਦੀ ਉਦਾਹਰਨ ਦਿੱਤੀ ਹੈ ਕਿ ਇਹ ਮਾਇਆ ਹੀ ਸਾਨੂੰ ਹਰ ਯੁੱਗ ਚ ਘੇਰਦੀ ਹੈ ਨਾ, ਜਿਹਦਾ ਖੇਲ ਫੈਗਰੂ ਨੇ ਬਣਾਇਆ। ਤੇ ਉਹ ਕ੍ਰਿਸ਼ਨ ਜੀ ਨੇ ਫਿਰ ਇੱਦਾਂ ਸਿਮਰਨ ਕਰ ਕਰਕੇ ਉਹਨੂੰ ਜਿੱਤ ਲਿਆ। ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਪਿਆ। ਕਹਿੰਦੇ ਜਾਦਮਾਂ ਦੀ ਕੁੱਲ ਦੇ ਵਿੱਚ ਇੱਕ ਕ੍ਰਿਸ਼ਨ ਹੋਇਆ, ਕਹਿੰਦੇ ਉਹਨੇ ਇਹਨੂੰ ਛੱਡ ਲਿਆ ਸੀ ਚੰਦਰਾਵਲ। ਇੱਥੇ ਕਿਹਾ ਜੁਜ ਮੈਂ ਜੋਰ, ਜਿਹਦਾ ਜੋਰ ਵਾਰ ਰਿਹਾ, ਜੋਰਾ ਵਾਰ ਰਿਹਾ ਚੰਦਰਾਵਲ। ਇਹ ਮਾਇਆ ਕਿਸੇ ਕੋਲ ਜਿੱਤੀ ਨਹੀਂ ਜਾਂਦੀ, ਬਹੁਤ ਜੋਰਾ ਵਾਰ ਰਿਹਾ। ਪਰ ਇਹ ਸੰਗਤ, ਇਹਦੇ ਪੰਜ ਪੋਤੇ ਆ ਨਾ ਮਾਇਆ ਦੇ, ਪੰਜ ਪੋਤੇ ਰੱਖੇ ਉਹਨੇ। ਪੰਚਪੂਤ ਜਣੇ ਇੱਕ ਮਾਈ, ਪੰਜੇ ਮਹਾਂਬਲੀ ਆ। ਇਹ ਜਿੱਤਣ ਨਹੀਂ ਦਿੰਦੇ ਕਿਸੇ ਨੂੰ ਵੀ, ਪਰ ਕ੍ਰਿਸ਼ਨ ਜੀ ਨੇ ਜਿੱਤ ਲਿਆ ਉਹਨੂੰ। ਵੇਖ ਲਓ ਗੁਰੂ ਨਾਨਕ ਸਾਹਿਬ ਨੇ ਲਿਖੇ ਭਜਨ ਨੇ, ਇਹਦੇ ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਪਿਆ, ਪਾਰ ਜਾਤ ਗੋਪੀ ਲੈ। ਉਹ ਜਦੋਂ ਫਿਰ ਜਿੱਤ ਜਾਂਦੇ ਤੇ ਫਿਰ ਨਿੱਜ ਘਰ ਚ ਜਾਂਦੇ, ਉੱਥੋਂ ਨਾਮ ਮਿਲਦਾ ਵਾ। ਤੇ ਉਹ ਫਿਰ ਆ ਕੇ ਗੋਪੀਆਂ ਨੂੰ ਉਹਨੇ ਵੰਡਿਆ, ਦੱਸਿਆ ਆ ਕੇ, ਜਿੱਦਾਂ ਹੁਣ ਆਪਾਂ ਇੱਕ ਦੂਜੇ ਨਾਲ ਸਾਂਝਾ ਕਰਨਾ। ਕਹਿੰਦੇ ਪਾਰ ਜਾਤ ਨਾਮ ਨੂੰ ਕਿਹਾ ਵਾ। ਹੁਣ ਜਿਹੜੀਆਂ ਕਹਾਣੀਆਂ ਬਣਾਈਆਂ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ, ਉਹ ਕਹਿੰਦੇ ਜੀ ਉਹ ਰੁੱਖ ਲਿਆਇਆ। ਇਹ ਸੱਚਖੰਡ ਦੇ ਰੁੱਖ ਹੈ ਹੀ ਕੋਈ ਨਹੀਂ। ਪਾਰ ਜਾਤ ਹਰ ਕੋ ਨਾਮ, ਕਾਮ ਧੈਨ ਹਰ ਹਰ ਗੁਣ। ਆ ਜਿਹੜੇ ਆ ਤੁਸੀਂ ਕਾਮ ਧੈਨ ਤੇ ਪਾਰ ਜਾਤ ਹੀ ਕਰ ਰਹੇ ਹੋ, ਵਾਹਿਗੁਰੂ। ਇਹ ਲੈ ਕੇ ਆਏ ਹੋ ਨਾਮ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ। ਆ ਨਾਮ ਦਾ ਰੰਗ ਲਾਇਆ ਸੀ ਉਹਨਾਂ ਸਾਰਿਆਂ ਨੂੰ, ਜਿਹੜੇ ਉਹਨਾਂ ਚੇਲੇ ਸੀ ਉਹਨਾਂ ਨੂੰ ਗੋਪੀਆਂ ਕਹਿੰਦੇ ਹੁੰਦੇ ਸੀ, ਗੁਰੂ ਕ੍ਰਿਸ਼ਨ ਜੀ ਦੇ ਜਿੰਨੇ ਚੇਲੇ ਸੀ ਉਹਨਾਂ ਨੂੰ ਸਾਰਿਆਂ ਨੂੰ ਨਾਮ ਦਾ ਰੰਗ ਚੜਾਇਆ। ਬਿੰਦਰਾ ਬਨ ਮੈਂ ਰੰਗ ਕੀ ਆ, ਹਨਾ। ਫਿਰ ਹੁਣ ਕੱਲ ਯੁੱਗ ਚੱਲਦਾ ਵਾ, ਕੱਲ ਮੈਂ ਵੇਦ ਅਥਰਵਣ ਹੋਇਆ, ਹਨਾ। ਇਹਦੇ ਵਿੱਚ ਅਥਰਵਣ ਵੇਦ ਚੱਲਿਆ। ਫਿਰ ਨਾਉ ਖਦਾਈ ਅਲੋ ਪਿਆ, ਇੱਥੇ ਨਾਮ ਬਦਲ ਗਿਆ ਫਿਰ ਰੱਬ ਦਾ, ਅੱਲਾ ਅੱਲਾ ਕਹਿਣ ਲੱਗ ਪਏ। ਫਿਰ ਕੀ ਜਪਦੇ ਸੀ ਉਹ, ਅੱਲਾ ਹੂ ਅੱਲਾ ਹੂ। ਹਾਂ, ਜਦੋਂ ਸਾਰੇ ਮੁਹੰਮਦ ਸਾਹਿਬ ਤੋਂ ਬਾਅਦ ਚੱਲਿਆ ਸਾਰਾ, ਦਸ਼ਮੇਸ਼ ਪਿਤਾ ਜੀ ਨੇ
ਵਿਚਿੱਤਰ ਨਾਟਕ ਚ ਲਿਖਿਆ ਵਾ ਸਾਰਾ ਕੁਛ, ਧਿਆਨ ਨਾਲ ਪੜਿਆ ਕਰੋ ਸਾਰਾ। ਉਹਨਾਂ ਨੇ ਨਾ ਜੋ ਅੱਜ ਤੱਕ ਹੋਇਆ ਉਹ ਸਾਰਾ ਗਿਆਨ ਦਿੱਤਾ ਹੋਇਆ ਵਿਚਿੱਤਰ ਨਾਟਕ ਬੜੇ ਛੋਟਾ ਜਿਹਾ ਹੈਗਾ ਕਿਤਾਬ, ਤੇ ਜੋ ਜੋ ਹੋਇਆ ਉਹਨਾਂ ਨੇ ਬੜਾ ਸ਼ਾਰਟ ਦੇ ਵਿੱਚ ਲਿਖਿਆ ਏ ਵੀ ਕਿਹਨੂੰ ਕਿਹਨੂੰ ਭੇਜਿਆ ਉਹਨਾਂ ਨੇ ਕੀ ਕੀਤਾ ਆ ਕੇ, ਹੈਨਾ। ਕਹਿੰਦੇ ਮਹਾਦੀਨ ਤਬ ਪ੍ਰਭ ਉਪਰਾਜਾ ਕੀਨੂੰ ਅਰਬ ਦੇ ਸਕੋਹ ਰਾਜਾ, ਹੈਨਾ। ਤੇ ਉਹਨੇ ਵੀ ਆ ਕੇ ਫਿਰ ਹੋਰ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ, ਲਿਖਿਆ ਉਹ ਤੇ ਸਾਰਾ ਦਸ਼ਮੇਸ਼ ਪਿਤਾ ਜੀ। ਤੇ ਫਿਰ ਕਲਯੁਗ ਦੇ ਵਿੱਚ ਕੀ ਕਹਿੰਦੇ ਨੇ, ਕਿਤੇ ਨਾਓ ਖਦਾਓ ਅਲੋ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀ ਆ। ਫਿਰ ਉਹਨਾਂ ਨੇ ਨੀਲੇ ਕੱਪੜੇ ਪਾਉਣੇ ਸ਼ੁਰੂ ਕਰ, ਸਤਯੁਗ ਚ ਚਿੱਟੇ ਕੱਪੜੇ ਪਾਉਂਦੇ ਸੀ ਲੋਕ, ਹੈਨਾ। ਫਿਰ ਸਤਿਗੁਰਾਂ ਨੇ ਲਿਖ ਦਿੱਤਾ ਅੱਗੇ, ਕਿਤੇ ਚਾਰੇ ਵੇਦ ਹੋਏ ਸਚਿਆਰ, ਇਹ ਗੁਰੂ ਨਾਨਕ ਸਾਹਿਬ ਦੇ ਵਚਨ ਨੇ, ਚਾਰੇ ਵੇਦ ਹੋਏ ਤਾਂ ਇਹ ਤੋ ਕਹਿੰਦੇ ਨੇ ਵਜਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ। ਕਿਤੇ ਸਿਮਰਤ ਸ਼ਾਸਤਰ ਵੇਦ ਪੁਕਾਰਨ, ਪੋਥੀਆਂ ਨਾਮ ਬਿਨਾਂ ਸਭ ਕੂੜ। ਉਹਨਾਂ ਕਿਹਾ ਕਹਿੰਦੇ ਝੂਠਾ ਜੋ ਨਾ ਵਿਚਾਰੇ, ਕਿੱਦਾਂ ਵਾ ਸ਼ਬਦ ਹੈ, ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਤੇ ਉਹ ਤੇ ਦੱਸਿਆ ਨਾਮ ਜਪ ਕੇ ਤੁਸੀਂ ਨਾਮ ਤੱਕ ਪਹੁੰਚ ਸਕਦੇ ਹੋ, ਤੇ ਉਹ ਕੋਈ ਕਰਦਾ ਨਹੀਂ, ਸਾਰੇ ਪਾਪ ਤੇ ਪੁੰਨ ਉਹ ਸਾਰਾ ਕੁਛ ਲਿਖਿਆ ਉਹਦੇ ਚ, ਬਸ ਇੱਥੋਂ ਤੱਕ ਰਹਿ ਗਏ। ਤੀਜੇ ਪਾਤਸ਼ਾਹ ਨੇ ਲਿਖਿਆ ਵੇਦਾਂ ਮੈਂ ਪਾਪ ਪੁੰਨ ਵਿਚਾਰ ਦੇ ਤੱਤੇ ਸਾਰ ਨਾ ਜਾਣੀ, ਤੱਤ ਕਿਆ ਨਾਮ ਨੂੰ, ਹੈਨਾ। ਵੀ ਉੱਥੇ ਸਿਰਫ ਇੱਥੋਂ ਤੱਕ ਰਹਿ ਗਏ ਵੀ ਆਹ ਪਾਪ ਆ ਤੇ ਇਹ ਪੁੰਨ ਆ, ਵੀ ਤੁਸੀਂ ਆਹ ਕਰਨਾ ਤੇ ਆਹ ਨਹੀਂ ਕਰਨਾ, ਤੇ ਜਿਹੜਾ ਕੰਮ ਕਰਨਾ ਸੀ ਉਹ ਸਾਰਾ ਛੱਡ ਦਿੱਤਾ। ਉਹ ਸੀ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਉਹ ਹਰ ਯੁੱਗ ਦੇ ਵਿੱਚ ਕਰਨਾ ਪਿਆ ਸਾਰਿਆਂ ਨੂੰ, ਜਿਹਨਾਂ ਕੀਤਾ ਉਹ ਪਾਰ ਹੋ ਗਏ। ਇਸ ਲਈ ਸਾਨੂੰ ਉਹਨਾਂ ਨੇ ਫਿਰ ਮੋਹਰ ਲਾਈ, ਗੁਰੂ ਨਾਨਕ ਸਾਹਿਬ ਨੇ ਕਹਿੰਦੇ ਚਾਰੇ ਵੇਦ ਹੋਏ ਸਚਿਆਰ, ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਪੜ੍ਹੇ ਤੇ ਗੁਣੇ ਕਮਾ ਰਿਹਾ ਜਿਹਨਾਂ ਨੇ ਪੜ੍ਹ ਕੇ, ਉਹਨਾਂ ਦੇ ਵਿਚਾਰ ਸੋਹਣੇ ਹੋ ਗਏ, ਚਾਰ ਵਿਚਾਰ ਹੁੰਦੇ ਬੜੇ ਸੋਹਣੇ। ਤੇ ਉਹਨਾਂ ਨੂੰ ਭਗਤੀ ਕਰਨੀ ਆ ਗਈ, ਕਿਤੇ ਭਾਉ ਭਗਤ ਕਰ ਨੀਚ ਸਦਾਏ ਤਾਂ ਉਹ ਨਾਨਕ ਮੁਖ ਅੰਤਰ ਪਾਏ। ਤੇ ਫਿਰ ਸਤਿਗੁਰੂ ਹੁਣ ਸਾਨੂੰ ਮਿਲੇ ਆ, ਕਹਿੰਦੇ ਸਤਿਗੁਰੂ ਵਿੱਟੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ। ਹੁਣ ਆਪਾਂ ਨੂੰ ਤਾਂ ਪਤਾ ਲੱਗ ਗਿਆ ਹੈਨਾ ਵੀ ਸੰਭਾਲਣਾ ਕਿੱਦਾਂ, ਖਸਮ ਨੂੰ ਅੱਖਾਂ ਬੰਦ ਕਰਕੇ ਮਨ ਚ ਕਿੱਦਾਂ ਵਸਾਉਣਾ, ਹੈਨਾ। ਇਹਦੇ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆ, ਇਹਨੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲਗੇ ਡੂਬੇ ਸੇ ਵਣਜਾਰਿਆ, ਸਤਿਗੁਰੂ ਹੈ ਬੋਹਿਤਾ ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਇਹ ਸਾਨੂੰ ਪਾਰ ਉਤਾਰ ਰਹੇ ਨੇ ਗੁਰੂ ਸਾਹਿਬ, ਤਾਂ ਹੀ ਉਹਨਾਂ ਕਿਹਾ ਸੀ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਆ ਜਹਾਜ ਤੇ ਚੜੋ, ਵਾਹਿਗੁਰੂ ਨਾਮ ਜਹਾਜ਼ ਹੈ, ਅੱਖਾਂ ਬੰਦ ਕਰਕੇ ਚੜਿਆ ਜਾਂਦਾ ਇਹ ਚ, ਅਜੇ ਬੈਠੇ ਹੋ ਤੇ ਇੱਧਰ ਧਿਆਨ ਰੱਖੋ, ਇੱਧਰ ਵਾਹਿਗੁਰੂ, ਦੋ ਮਿੰਟ ਆਪਾਂ ਰਹਿ ਗਏ ਨੇ ਸਾਰੇ, ਅੱਖਾਂ ਬੰਦ ਕਰਕੇ ਬੋਲੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਥੱਕ ਕੇ ਬੋਲੋ ਹੁਣ ਥੋੜਾ ਜਿਹਾ, ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਸੋਗਰਮ ਪਿਆਰਿਓ, ਭਾਉ ਭਗਤ ਕਰ ਨੀਚ ਸਦਾਏ,
ਆ ਜੇ ਅਸਲੀ ਜਿਹੜਾ ਪਰਹੇਜ ਪਰਹੇਜ ਰੱਖਣਾ ਵਾ ਭਾਓ ਭਗਤ ਕਰ ਨੀਚ ਸਦਾਏ ਨਾਨਕ ਤੋ ਨੀਚ ਇਹ ਨੀ ਵੀ ਨੀਚ ਕੰਮ ਕਰਨ ਵਾਲੇ ਨੀਵਾ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਓ ਕਿਹਾ ਜਿਹੜੇ ਹੋਮੇ ਕਰਦੇ ਉਹਨਾਂ ਨੂੰ ਕਿਹਾ ਵੱਡੇ ਕਈ ਬੜੇ ਅਮੀਰ ਆ ਉਹ ਹੋਮੇ ਨੀ ਕਰਦੇ ਸੰਗਤ ਚ ਆ ਕੇ ਬਹਿ ਜਾਂਦੇ ਤੇ ਇਸ ਲਈ ਸਤਿਗੁਰ ਕਹਿੰਦੇ ਤੁਸੀਂ ਨਿਮਾਣੇ ਹੋ ਕੇ ਰਹਿਣਾ ਨਿਮਾਣਿਆਂ ਨੂੰ ਹੀ ਮਾਣ ਮਿਲਦਾ ਗੁਰੂ ਨਾਨਕ ਦੇ ਘਰ ਨਿਮਾਣਿਆਂ ਨੂੰ ਮਾਣ ਭਾਓ ਭਗਤ ਵੀ ਕਰਨੀ ਤੇ ਨਿਮਾਣੇ ਵੀ ਰਹਿਣਾ ਸੋ ਇਹ ਅੱਜ ਦਾ ਸਮਾਂ ਸਮਾਪਤ ਹੈ ਹਰ ਸੈਚਰਡੇ ਤੇ ਸੰਡੇ ਆਪਾਂ ਇੱਥੇ ਬੈਠਦੇ ਹਾਂ ਜੀ ਉੱਪਰ ਗੈਲਰੀ ਨੰਬਰ 2 ਚ ਹੁੰਦੇ ਹਾਂ ਅੱਜ ਤੇ ਇੱਥੇ ਮਿਲ ਗਿਆ ਉੱਥੇ ਬਿਜ਼ੀ ਸੀਗਾ ਕੱਲ ਵੀ ਆਪਾਂ ਗੈਲਰੀ ਨੰਬਰ 2 ਚ 1 ਤੋਂ 3 ਹਰ ਸੈਚਰਡੇ ਸੰਡੇ ਕਰਦੇ ਹਾਂ ਆਇਆ ਕਰੋ ਗੁਰਮੁਖ ਪਿਆਰਿਓ ਜਿੰਨੇ ਸੁਣ ਰਹੇ ਹੋ ਨਾ ਤੁਸੀਂ ਕਿਉਂਕਿ ਇਹ ਲਾਹਾ ਹੀ ਆ ਹਰ ਰਾਮ ਨਾਮ ਜਪ ਲਾਹਾ ਤੇ ਸੰਗਤ ਚ ਬਹਿ ਕੇ ਆਨੰਦ ਬਣਦਾ ਵਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਇਸ ਲਈ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਜੇ ਇਹ 84 ਲੱਖ ਜੂਨਾਂ ਚੋਂ ਤਰਨਾ ਚਾਹੁੰਦੇ ਹਾਂ ਤੇ ਸੰਗਤ ਕਰਨੀ ਪੈਣੀ ਤੇ ਸੰਗਤ ਵੀ ਇਹ ਸੱਚੀ ਸਤਿਗੁਰਾਂ ਦੀ ਜੋ ਬਾਣੀ ਚ ਲਿਖਿਆ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਿਖਾਣੀ ਜਿੱਥੇ ਇੱਕ ਨਾਮ ਦਾ ਹੀ ਭੇਦ ਦਿੱਤਾ ਜਾਂਦਾ ਹੋਵੇ ਤਾਂ ਨਾਮ ਜਪਿਆ ਜਾਂਦਾ ਹੋਵੇ ਉਹਨੂੰ ਸੱਚੀ ਸੰਗਤ ਕਹਿੰਦੇ ਸੋ ਬੜੀ ਕਿਰਪਾ ਕੀਤੀ ਸਤਿਗੁਰਾਂ ਨੇ ਅੱਜ ਆਪਾਂ ਨੂੰ ਇੱਥੇ ਆਪਣੇ ਚਰਨਾਂ ਚ ਬਿਠਾ ਲਿਆ ਕੱਲ ਨੂੰ ਆਪਾਂ ਫੇਰ ਉੱਥੇ 2 ਨੰਬਰ ਗੈਲਰੀ ਚ 1 ਤੋਂ 3 ਆਇਓ ਹਰ ਸੈਚਰਡੇ ਸੰਡੇ ਆਇਆ ਕਰੋ ਫ੍ਰੀ ਮਾਉਂਟ ਆਪਾਂ 3 ਦਿਨ ਕਰਦੇ ਹਾਂ ਜੀ ਵੀਰਵਾਰ ਥਰਸਡੇ ਨੂੰ 2 ਤੋਂ 4 ਨਾ 4 ਤੋਂ 6 ਸੱਚ ਮੈਨੂੰ ਭੁੱਲ ਜਾਂਦਾ ਥਰਸਡੇ ਨੂੰ 4 ਤੋਂ 6 ਫ੍ਰੀ ਮਾਉਂਟ ਗੁਰਦੁਆਰਾ ਤੇ ਸੰਡੇ ਨੂੰ ਵੀ 4 ਤੋਂ 6 ਸੈਚਰਡੇ ਵੀ 4 ਤੋਂ 6 ਤਿੰਨ ਦਿਨ ਉੱਥੇ ਤੇ ਇੱਥੇ 1 ਤੋਂ 3 ਹੀ ਹੁੰਦਾ ਦੋਵੇਂ ਦਿਨ ਸੋ ਗੁਰਮੁਖਾਂ ਨੂੰ ਬੇਨਤੀ ਹੈ ਕਿ ਅੱਜ ਦਾ ਸਮਾਂ ਸਮਾਪਤ ਹੈ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਗੁਰੂ ਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ